0: ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ।
1: ਕਿਸ ਜਿਆਰਾ ਹੋਈਐ ਕਿਉ ਕੂੜਾ ਟੁੱਟਾ ਪਾਲ।
0: ਰਜਾਈ ਚੱਲਣਾ ਨਾਨਕ ਲਿਖਿਆ ਨਾਲ।
1: ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ।
0: ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ।
1: ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ।
0: ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਐ।
1: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।
0: ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।
1: ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਗਾਵੈ ਕੋ ਜਣੈ ਨਿਸ਼ਾਨ।
0: ਗਾਵੈ ਕੋ ਗੁਣ ਵਡਿਆ।

0: ਕਰ ਕਰ ਕਰੀ ਕੋਟੀ ਕੋਟ ਕੋਟ
1: ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ
0: ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸਾ ਵੇ ਪ੍ਰਵਾਹ
1: ਸਾਚਾ ਸਾਹਿਬ ਸੱਚ ਨਾਏ ਪਾਖਿਆ ਭਾਉ ਅਪਾਰ
0: ਆਖ ਮੰਗਾਂ ਦੇ ਦਾਤ ਕਰੇ ਦਾਤਾਰ
1: ਗਹਿ ਰੱਖਿਆ

0: ਨਾਨਕ ਗਾਵਿਆ ਗੁਣੀ ਨਿਦਾਨ।
1: ਗਾਵਿਆ ਸੁਣਿਐ ਮਨ ਰੱਖਿਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ।
0: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ।

0: ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਸੰਗ ਜਪ ਸੰਗ ਭਾਉ, ਸੰਗ ਪੂਜਾ ਸੰਗ ਤਪ ਤਾਉ,
0: ਸੰਗ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ,
1: ਸੰਗ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਖ ਦਾ ਤਾਰ,
0: ਸੰਖ ਸੂਰ ਮੋਹ ਭਖ ਸਾਰ, ਅਸੰਖ ਮੋਹਨ ਲਿਵਲਾਏ ਤਾਰ,
1: ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ,
0: ਜੋਤ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ,
0: ਸੰਖ ਅਮਰ ਕਰ ਜਾਹੇ ਜੋਰ, ਅਸੰਖ ਗੱਲ ਵੱਡ ਹੱਤਿਆ ਕਮਾਏ,
1: ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੁੜਿਆਰ ਕੂੜੇ ਫਿਰਾਹੇ,
0: ਸੰਖ ਮਲੇਚ ਮਲ ਪੱਖ ਖਾਏ, ਸੰਖ ਨਿੰਦਕ ਸਿਰ ਕਰੈ ਪਾਰ,
1: ਸੰਖ ਨੀਚ ਕਹੈ ਵਿਚਾਰ, ਪਾਰਿਆ ਨਾ ਜਾਵਾ ਏਕ ਵਾਰ,
0: ਪਾਵੈ ਸਾਈ ਭਲੀਕਾਰ,
1: ਤੂੰ ਸਦਾ ਸਲਾਮਤ ਨਿਰੰਕਾਰ।
0: ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ,
1: ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ,
0: ਅਖਰੀ ਲਿਖਣ ਬੋਲਣ ਬਾਨ, ਅਖਰਾ ਸਿਰ ਸੰਜੋਗ ਵਿਖਾਣ,
1: ਜਿਹਨੇ ਲਿਖੇ ਤੇ ਸਿਰ ਨਾਹੇ, ਜੇ ਫਰ

0: ਤਦ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ।
0: ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਤੋਏ।
1: ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ।
0: ਨੀ ਪਾਪੀ ਆਖਣ ਨਾਹ, ਕਰ ਕਰ ਕੰਨਾ ਲਿਖ ਲੈ ਜਾ।
1: ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੋ ਜਾ।
0: ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ।
1: ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ।
0: ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨ ਹੋਏ।
1: ਸਵਾਸ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਾਨ ਚਾਓ।
0: ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ।
1: ਕਵਣ ਸੇ ਰੁਤੀ ਮਾਂ ਕਵਣ, ਜੇਤ ਹੋਆ ਆਕਾਰ।
0: ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ।
1: ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ।
0: ਥਿਤ ਵਾਰ ਨਾ ਜੋਗੀ ਜਨ, ਰੁਤ ਮਾਹ ਨਾ ਕੋਏ।
1: ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣਾ ਸੋਈ।
0: ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ।
1: ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ।
0: ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋਵੈ।
1: ਨਾਨਕ ਜੇ ਕੋ ਆਪੋ ਜਾਣਾ, ਅੱਗਾ ਗਇਆ ਨਾ ਸੋਹੈ।
0: ਪਾਤਾਲ ਪਾਤਾਲ ਲੱਖ, ਆਗਾ ਸਾ ਆਗਾਸ।
1: ਕੋੜ ਕੋੜ ਕਪਾਲ ਥਕੇ, ਵੇਦ ਕਹਿਣ ਇਕ ਵਾਤ।
0: ਸਹਿਸ ਅਠਾਰਾ ਕਹਿਣ ਕਿਤੇਬਾ, ਅਸਲੂ ਇਕ ਧਾਤ।
1: ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ।
0: ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ।
1: ਸਲਾਹੀ ਸਲਾਹੀ, ਏਤੀ ਸੁਰਤ ਨਾ ਪਾਈਐ।
0: ਨਦੀਆ ਅਤੇ ਵਾ ਪਵੈ, ਸਮੁੰਦ ਨ ਜਾਣੀਆਂ।
1: ਸਮੁੰਦ ਸ਼ਾਹ ਸੁਲਤਾਨ, ਗਿਰਹਾਂ ਸੇਤੀ ਮਾਲ ਧਨ।
0: ਕੀੜੀ ਤੁਲ ਨ ਹੋਵਣੀ, ਜੇ ਤਿਸ ਮਨੋ ਨਾ ਵਿਸਰੈ।
1: ਅੰਤ ਨਾ ਸੇਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ।
0: ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ।
1: ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰ ਵਾਰ।
0: ਅੰਤ ਕਾਰਨ ਕੇ ਤੇ ਬਿਲਲਾਹ, ਤਾ ਕੇ ਅੰਤ ਨਾ ਪਾਏ ਜਾਏ।
1: ਅੰਤ ਨਾ ਜਾਣਾ ਕੋਏ, ਬਹੁਤਾ ਕਹੀਐ ਬਹੁਤਾ ਹੋਏ।
0: ਵੱਡਾ ਸਾਹਿਬ ਉੱਚੇ ਥਾਓ, ਉੱਚੇ ਉੱਪਰ ਉੱਚਾ ਨਾਓ।
1: ਕੇਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣਾ ਸੋਏ।
0: ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ।
1: ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ।
0: ਕਿਤੇ ਮੰਗੈ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ।
1: ਕਿਤੇ ਖਬ ਟੁੱਟੈ ਵਿਕਾਰ, ਕਿਤੇ ਲੈ ਲੈ ਮੁਕਰ ਪਾਹੇ। ਕਿਤੇ ਮੂਰਖ ਖਾਹੀ ਖਾਏ,
0: ਕਿਤਿਆਂ ਦੁੱਖ ਭੂਖ ਸਦਮਾਰ। ਏ ਪੀ ਦਾਰ ਤੇਰੀ ਦਾਤਾਰ,
1: ਭਾਣਾ ਹੋਏ ਹੋਰ ਆਖ ਨਾ ਸਕੈ ਕੋਏ।
0: ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜਿਤਿਆ ਮੋਖਾਏ।
1: ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕਈ ਕੇ।
0: ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
1: ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ।
0: ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਹ।
1: ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪ੍ਰਵਾਨ।
0: ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫਰਮਾਨ।
1: ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ।
0: ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੈ ਵਿਖਿਆਨ।
1: ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ।
0: ਆਖੇ ਈਸ਼ਰ ਆਖੇ ਸੇ

0: ਆਖਣ ਆਖਣ ਪਾਏ, ਕਿਤੇ ਕਹਿ ਕਹਿ ਉੱਠ ਉੱਠ ਜਾਏ,
1: ਕਿਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਣ ਕਹੀ ਕੇ,
0: ਜੇ ਉਡ ਪਾਵੇ ਤੇ ਉਡ ਹੋਏ, ਨਾਨਕ ਜਾਣੈ ਸਾਚਾ ਸੋਏ,
1: ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾਂ ਗਵਾਰ,
0: ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਪੈ ਸਰਬ ਸੰਭਾਲੇ,
1: ਵਾਜੇ ਨਾਦ ਅਨੇਕ ਸੰਖ ਕੀਤੇ ਵਾਵਣ ਹਾਰੇ,
0: ਕੀਤੇ ਰਾਗ ਪਰੀ ਸੋ ਕਹੀ ਅਨ ਕੀਤੇ ਗਾਵਣ ਹਾਰੇ,
1: ਗਾਵੈ ਤੁਹਨੋ ਪੌਣ ਪਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ,
0: ਗਾਵੈ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ,
1: ਗਾਵੈ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ,
0: ਗਾਵੈ ਇੰਦ ਇੰਦਰਾਸਨ ਬੈਠੇ ਦੇਵ ਧਿਆਨ ਨਾਲੇ,
1: ਗਾਵੈ ਇੰਦ ਇੰਦਾਸਨ ਬੈਠੇ ਦੇਵ ਧਿਆਨ ਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਸਾਧ ਵਿਚਾਰੇ,
0: ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ,
1: ਗਾਵਨ ਪੰਡਤ ਪੜਨ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ,
0: ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪੈ ਆਲੇ,
1: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ,
0: ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ,
1: ਗਾਵੈ ਖੰਡ ਮੰਡਲ ਵਾਰ ਭੰਡਾ ਕਰ ਕਰ ਰੱਖੇ ਧਾਰੇ,
0: ਸਹੀ ਤੁਦਨੋ ਗਾਵਣ ਜੋ ਤੁਦ ਭਾਵਨ,
1: ਸਹੀ ਤੁਦਨੋ ਗਾਵੈ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ,
0: ਕਿਤੇ ਗਾਵਣ ਸੇ ਮੈਂ ਚਿੱਤ ਨਾ ਆਵਣ, ਨਾਨਕ ਕਿਆ ਵਿਚਾਰੈ,
1: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ,
0: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ,
1: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ,
0: ਕਰ ਕਰ ਵੇਖੇ ਕੀਤਾ ਆਪਣਾ ਜਿਵਤ ਸਿਧੀ ਵਡਿਆਈ,
1: ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ,
0: ਸੋ ਪਾਤਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ,
1: ਹੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ,
0: ਚਿੰਤਾ ਕਾਲ ਕੁਆੜੀ ਕਾਇਆ ਜੁਗਤ ਡੰਡਾ ਪ੍ਰਤੀਤ,
1: ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ,
0: ਆਦੇਸ ਤਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ,
1: ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ,
0: ਆਪ ਨਾਥ ਨਾਤੀ ਸਭ ਜਾ ਕੀ ਰਿਤ ਸਿਧ ਅਵਰਾ ਸਾਧ,
1: ਸੰਜੋਗ ਵਿਜੋਗ ਦੁਕਾਰ ਚਲਾਵੈ ਲੇਖੇ ਆਵੈ ਭਾਗ,
0: ਆਦੇਸ ਤਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ,
1: ਏਕਾ ਮਾਈ ਜੋਗਤ ਵਿਆਈ ਤਿੰਨ ਚੇਲੇ ਪ੍ਰਵਾਨ,
0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਨ,
1: ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ,
0: ਉਹ ਵੇਖੇ ਉਨਾ ਨਦਰ ਨਾ ਆਵੈ ਬਹੁਤਾ ਇਹੋ ਵਡਾਨ,
1: ਆਦੇਸ ਤਿਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋ ਜੁਗ ਏਕੋ ਵੇਸ,
0: ਏਕਾ ਆਸਨ ਲੋਏ ਲੋਏ ਭੰਡਾਰ ਜੋਗ ਪਾਇਆ ਸੋ ਏਕਾ ਵਾਰ,
1: ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ,
0: ਆਦੇਸ ਤਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ,
1: ਇੱਕ ਦੂਜੀ ਬਹੁ ਲੱਖ ਹੋਹੈ ਲੱਖ ਹੋਵੈ ਲੱਖ ਵੀਸ,
0: ਲੱਖ ਲੱਖ ਕਿਹੜਾ ਆਖਿਆ ਏਕ ਨਾਮ ਜਗਦੀਸ਼,
1: ਏਤ ਰਾਏ ਪਤ ਪਵੜੀਆਂ ਚੜੀਆਂ ਹੋਏ ਇਕੀਸ਼,
0: ਗਲਾਂ ਆਕਾਸ਼ ਕੀ ਕੀਤਾ ਆਈ ਰੀਸ,
1: ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜਾ ਠੀਸ,
0: ਆਖਣ ਜੋਰ ਚਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ,
1: ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ,
0: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛਟੈ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ,
0: ਰਾਤੀ ਰੁੱਤੀ ਥਿਤਵਾਰ, ਪਵਨ ਪਾਣੀ ਅਗਨੀ ਪਾਤਾਲ,
1: ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੋਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ,
0: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
1: ਕਿਤੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ,
0: ਪੰਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੈ ਜਾਏ,
1: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
0: ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ਼,
1: ਕਿਤੇ ਵਰਮੇ ਕਾੜਤ ਘੜੀਆਂ, ਰੂਪ ਰੰਗ ਕੇ ਵੇਸ,
0: ਕਿਤਿਆ ਕਰਮ ਭੂਮੀ ਮੇਰੇ, ਕਿਤੇ ਕਿਤੇ ਤੂੰ ਉਪਦੇਸ਼,
1: ਕਿਤੇ ਇੰਦ ਚੰਦ ਸੂਰ, ਕਿਤੇ किते मंडल देस
0: किते सिद्ध बुद्ध नाथ किते किते देवी वेस
1: किते देव दान मुन किते किते रतन समुंद
0: कित्या खानी कित्या बाणी कित्या पात नरिंद
1: कितिया सुरती सेवक किते नानक अंत न अंत
0: ज्ञान खंड मैं ज्ञान प्रचंड तिथे नाद विनोद कोड आनंद
1: शर्म खंड की बाणी रूप तिथे घाट घड़िया बहुत अनूप
0: नाकियां गलां कथिया ना जाए जे को कह पछे पछताए
1: तिथे घड़िया सुरत मत मन बुद्ध तिथे घड़िया सरा सिद्धा की सुध
0: कर्म खंड की बाणी जोर तिथे होर न कोई होर
1: तिथे जोर महाबल सूर तिन मैं राम रहा भरपूर
0: तिथे सीतो सीता महिमा माए ताके रूप न कथन जाए
1: ना हो मर न ठगे जाहे जिनका राम बस मन माए
0: तिथे भगत वसै कै लो करे आनंद सच्चा मन सो
1: सच खंड वसै निरंकार कर कर वेख नजर निहाल
0: तिथे खंड मंडल वर पंड जे को कथे तांत नांत
1: तिथे लो लो आकार जिव जिव हुकुम तिवै तिवकार
0: देखै विकसै कर विचार नानक कथना कर रासार
1: जात पहारा धीरज सुनियार अरण मत वेद हथियार
0: पाओ खला अगन तपताओ पांडा पाओ अमृत ढाल
1: पढ़िया शब्द सची टकसा।

0: ਨਾ ਹੈ ਕਿ ਸ਼ਾਹਨਸ਼ਾਹ ਹੈ
1: ਕਿ ਕਾਰਨ ਪੁਨਿੰਦ ਹੈ ਕਰੋ ਜੀ ਦਿਹਾਂਦ ਹੈ
0: ਕਿ ਰਾਜ ਕਰੀਮ ਹੈ ਕਿ ਕਰਮ ਕਰੀਮ ਹੈ
1: ਕਿ ਸਰਵੰ ਕਲੀ ਹੈ ਕਿ ਸਰਵੰ ਦਲੀ ਹੈ
0: ਕਿਸ ਬਤਰ ਮਾਨੀਆ ਕਿਸ ਬਤਰ ਦਾਨੀਆ
1: ਕਿਸ ਬਤਰ ਗੌਣ ਹੈ ਕਿਸ ਬਤਰ ਭੋਣ ਹੈ
0: ਕਿਸ ਬਤਰ ਦੇਸਾ ਕਿਸ ਬਤਰ ਪੇਸਾ
1: ਕਿਸ ਬਤਰ ਰਾਜਾ ਕਿਸ ਬਤਰ ਸਾਜਾ
0: ਕਿਸ ਬਤਰ ਦੀਨ ਹੈ ਕਿਸ ਬਤਰ ਲੀਨ ਹੈ
1: ਕਿਸ ਬਤਰ ਜਾਹੋ ਕਿਸ ਬਤਰ ਭਾਹੋ
0: ਕਿਸ ਬਤਰ ਦੇਸਾ ਕਿਸ ਬਤਰ ਪੇਸਾ
1: ਕਿਸ ਬਤਰ ਕਾਲ ਹੈ ਕਿਸ ਬਤਰ ਪਾਲ ਹੈ
0: ਕਿਸ ਬਤਰ ਹੰਤਾ ਕਿਸ ਬਤਰ ਗੰਤਾ
1: ਕਿਸ ਬਤਰ ਭੇਖੀ ਕਿਸ ਬਤਰ ਪੇਖੀ
0: ਕਿਸ ਬਤਰ ਕਾਲ ਹੈ ਕਿਸ ਬਤਰ ਕਾਜ ਹੈ ਕਿਸ ਬਤਰ ਰਾਜਾ
1: ਕਿਸ ਬਤਰ ਸੁਖ ਹੈ ਕਿਸ ਬਤਰ ਭੁੱਖ ਹੈ
0: ਕਿਸ ਬਤਰ ਤ੍ਰਾਣ ਹੈ ਕਿਸ ਬਤਰ ਪ੍ਰਾਣ ਹੈ
1: ਕਿਸ ਬਤਰ ਦੇਸ ਹੈ ਕਿਸ ਬਤਰ ਭੇਸ ਹੈ ਕਿਸ ਬਤਰ ਮਨ ਹੈ ਸਦਾ ਪ੍ਰਧਾਨ
0: ਕਿਸ ਬਤਰ ਜਾਪਿਆ ਕਿਸ ਬਤਰ ਥਾਪਿਆ
1: ਕਿਸ ਬਤਰ ਭਾਨ ਹੈ ਕਿਸ ਬਤਰ ਮਨ ਹੈ
0: ਕਿਸ ਬਤਰ ਇੰਦਰ ਹੈ ਕਿਸ ਬਤਰ ਚਿੰਦਰ ਹੈ
1: ਕਿ ਸਰਵੰ ਕਲੀਮ ਹੈ ਕਿ ਪਰਮ ਫਹੀਮ ਹੈ
0: ਕਿ ਅਕਲ ਲਾਮੈ

0: ਤਰੰਗੀ ਸਰਕਾਲੇ ਅਨੰਗੀ ਕਾਮੇ ਏਕ ਸ਼੍ਰੀ ਚੰਦ
1: ਜੈ ਲੈ ਅਪੈ ਅਪੈ
0: ਅਭੂ ਅਜੂ ਅਨਾਸ ਕਾਸ
1: ਅਗੰਜ ਪੰਜ ਲੱਖ ਪੱਖ
0: ਅਕਾਲ ਦਿਆਲ ਲੇਖ ਭੇਖ
1: ਨਾਮ ਕਾਮ ਅਕਾ ਅਟਾ
0: ਅਨਾਥੇ ਪ੍ਰਮਾਥੇ ਜੋਨੀ ਮੋਨੀ
1: ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ
0: ਕਰਮ ਭਰਮ ਅੰਜੇ ਲੇਖੇ
1: ਭਜੰਕਰਿਆ ਸ਼ੰਦ ਨਮਸਤ ਪ੍ਰਮਾਮ
0: ਨਮਸਤੁ ਪ੍ਰਣਾਮੇ ਸਮਸਤੁ ਪ੍ਰਣਾਸੇ
1: ਕੰਚਨ ਨਾਮੇ ਸਮਸਤੁ ਨਿਵਾਸੇ
0: ਨਿਰਕਾਮ ਵਿਭੂਤੇ ਸਮਸਤੁ ਸਰੂਪੇ
1: ਕੁਕਰਮ ਪ੍ਰਣਾਸੀ ਤਰਮ ਵਿਭੂਤੇ
0: ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁ
1: ਨਿਵਾਸੀ
0: ਅਜਾਇਬ।

0: ਸਭ ਦੇਸ ਦਿਸਾਨ ਕੋ ਬਾਜ ਟੋਲ ਮਦੰਗ ਨਗਾਰੇ
1: ਗੁੰਚਤ ਗੂੜ ਕੇ ਜਾਣ ਕੇ ਸੁੰਦਰ ਹਿੰਸ ਹੈ ਰਾਜ ਹਜ਼ਾਰੇ
0: ਭੂਤ ਭੁਇਖ ਭਵਾਨ ਕੇ ਭੂਪ ਨਹੀਂ ਜਾਤ ਵਿਚਾਰੇ
1: ਸ਼੍ਰੀਪਦ ਸ਼੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਧਾਮ ਸਦਾਰੇ
0: ਜੀਤ ਫਿਰੈ ਸਭ ਦੇ ਤੀਰਥ ਨਾਨ ਦੇ ਆਦਮ ਦਾਸ ਸੰਜਮ ਅਨੇਮ ਅਨੇਕ ਬਸੇਖ ਹੈ
1: ਵੇਦ ਪੁਰਾਨ ਕ ਦੇਵ ਕੁਰਾਨ ਜ਼ਮੀਨ ਜ਼ਮਾਨ ਜ਼ਬਾਨ ਕੇ ਪੇਖ ਹੈ
0: ਕੌਣ ਹਾਰ ਜਤੀ ਜਤਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖ ਹੈ
1: ਸ਼੍ਰੀ ਭਗਵਾਨ ਭਜੇ ਬਿਨ ਭੂਤ ਏਕ ਰਤੀ ਬਿਨ ਏਕ ਨ ਲੇਖ ਹੈ
0: ਸੁਚ ਸਿਪਾਦ ਰੰਦ ਬਸ ਸਾਸ ਨਾ ਦਰ ਜਾਨ ਦਲੈਂਗੇ
1: ਹਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਂਗੇ
0: ਤੋਰ ਅਰੀ ਮਨੋਰ ਮਾਸਨ ਮਾਤੇ ਮਤੰਗਨ ਮਾਨ ਮਲੈਂਗੇ
1: ਕਿਰਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
0: ਵੀਰ ਪਾਰ ਵੱਡੇ ਬੁਰਿਆ ਰਬ ਚਾਰੇ ਸਾਰ ਕੀ ਤਾਰ ਪਛਈਆ
1: ਤੋਰ ਤੇ ਦੇਸ ਮਲਿੰਦ ਮਵਾਸਨ ਮਾਤੇ ਕੇ ਜਾਨ ਕੇ ਮਾਨ ਮਲਈਆ
0: ਗਾਰੇ ਗੁਣਾਨ ਕੋ ਤੋਰਨ ਹਾਰ ਸੋ ਬਤਨ ਹੀ ਚਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਰਨਾਇਕ ਜਹਾਜ ਗਨ ਏਕ ਸੋ ਏਕ ਦਵਈਆ
0: ਦਾਨਵ ਦੇਵ ਨਿਨ ਸਾਚਰ ਪੂਤ ਭਵਿਕ ਭਵਾਨ ਜਪੈਂਗੇ

0: ਦੁਖੀ ਸੁਖ ਪਾਏ ਸਾਧਨ ਕੇ ਸੁਖੀ
1: ਏਕ ਏਕ ਹੀ ਪੀਰ ਪਛਾਨ ਘੜ ਘੜ ਕੇ ਪਟ ਪਟ ਕੀ ਜਾਨ
0: ਜਬੁਰ ਕਰਾ ਕਰ ਤਾਰਾ ਪ੍ਰਜਾ ਤਪ ਤਪ ਦੇ ਉਪਾਰਾ
1: ਜਾਵਾ ਕਰਕ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਤਰਸਭੂ।

0: ਮਾਇਆ ਮੁਨੀ ਜਿਨ ਏਤ ਪਰਮ ਪੁਲਾਈਆ
1: ਮਾਇਆ ਤਾ ਮੁਨੀ ਤਿਨੈ ਕੀਤੀ ਜਿਨ ਠਗੋਲੀ ਪਾਈਆ
0: ਕੁਰਬਾਨ ਕੀਤਾ ਤਿਸੈ ਵਿਟੋ ਜਿਨਮੋ ਮੀਠਾ ਲਾਇਆ
1: ਕਹਿ ਨਾਨਕ ਮਨ ਚਾਂਚਲ ਚਤੁਰਾਈ ਕਿਨੈ ਨਾ ਪਾਇਆ
0: ਇਹ ਮਨ ਮੇਰਿਆ
1: ਤੂੰ ਇਹ ਮਨ ਪਿਆਰਿਆ
0: ਤੂੰ ਸਦਾ ਸੱਚ ਸੰਭਾਲੇ
1: ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ
0: ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ
0: ਸਤ ਗੁਰੂ ਕਾ ਉਪਦੇਸ਼ ਸੰਤੋ ਹੋਵੇ ਤੇਰਾ ਨਾਲੇ
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
0: ਅਗਮ ਅਗੋਚਰਾ ਤੇਰਾ ਅੰਤੋ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ
1: ਜੀ ਜਾਂ ਸਭ ਖੇਲ ਤੇਰਾ ਕਿਆ ਕੋ ਆਗ ਖਾਣੇ
0: ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ
1: ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
0: ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਾਨ ਵਸਾਇਆ
0: ਜੀ ਜੰਤ ਸਭ ਤੁਧ ਉਪਾਇਕ ਵੇਖ ਪਰਸਨ ਆਇਆ
1: ਲਾਗ ਲੋ ਓਮਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾ ਨਿਰਾਲੀ ਨਿਰਾਲੀ ਭਗਤਾਂ ਕੇਰੀ ਵੇਖੋ ਮਾਰਗ ਚੱਲਣਾ
0: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
0: ਗੁਰ ਪ੍ਰਸਾਦੀ ਤਜਿਆ ਹਰ ਵਾਸਨਾ ਸਮਾਣੀ
1: ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ
0: ਇਹ ਸੋ ਜੋ ਤੂੰ ਚਲਾਏ ਤਿਵ ਚਲੈ ਸਵਾਮੀ ਹੋਰ ਕਿਆ ਜਾ ਨਾ ਗੁਣ ਤੇਰੇ
1: ਜਿਵ ਤੂੰ ਚਲਾਏ ਤਿਵੇ ਚੱਲੈ ਜਿਨਾ ਮਾਰਗ ਪਾਵਹਿ
0: ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ
0: ਕਹਿ ਨਾਨਕ ਸੱਚੇ ਸਾਹਿਬ ਜੇ ਭਾਵੈ ਤਿਵੈ ਚਲਾਵੇ
1: ਇਹ ਸੋਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਲਾ ਸਤਿਗੁਰੂ ਸੁਣਾਇਆ
0: ਇਹੋ ਤਿਨਕੈ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ
1: ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ
0: ਕਹਿ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਸੇ ਪਵਿੱਤ
1: ਹਰ ਧਿਆਇਆ ਪਵਿੱਤ ਹੋਏ
0: ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗ ਸਭਾਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਿਸਾ ਨਾ ਜਾਏ
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸਾ ਜਿਉਂ ਮਲੀਨ ਹੈ ਕਿਤ ਸੰਜਮ ਧੋਤਾ ਜਾਏ
1: ਮਨ ਧੋਵੋ ਸ਼ਬਦ ਲਾਗੋ ਹਰ ਸਿਮਰੋ ਚਿਤ ਲਾਏ
0: ਕਹਿ ਨਾਨਕ
1: ਪ੍ਰਸਾਦੀ ਸਹਿਜ ਉਪਜੈ
0: ਸਹਿਸਾ ਇਹ ਜਾਏ
1: ਜਿਉਂ ਮਿਲੇ ਬਾਰੂ ਜਿਉਂ ਤਾਂ ਮਿਲੇ ਤਿਨੀ ਜਨਮ ਜੂਐ ਹਾਰਿਆ
0: ਇਹ ਤਿਸਨਾ ਵੱਡਾ ਰੋਗ

0: ਕਰਤਾ ਆਪੇ ਹੁਕਮ ਬੁਝਾਏ,
1: ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆ ਵੇਖੈ ਗੁਰਮੁਖ ਕਿਸੈ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਿਸਿਓ ਦੇਵ ਲਾਏ,
0: ਕਹਿ ਨਾਨਕ
1: ਆਪ ਕਰਤਾ
0: ਆਪੇ ਹੁਕਮ ਬੁਝਾਏ,
1: ਸਿਮਰਤ ਸਾਜ ਤੁਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ,
0: ਤੱਤੈ ਸਾਰ ਨਾ ਜਾਣੀ ਗੁਰ ਬਾਜੋ ਤੱਤੈ ਸਾਰ ਨਾ ਜਾਣੀ,
1: ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ,
0: ਗੁਰ ਕਿਰਪਾ ਤੇ ਸੇ ਜਨ ਜਾਗੈ ਜਿਨ੍ਹਾਂ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ,
1: ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਆਨ ਦਿਨ ਹਰ ਲਿਵ ਲਾਗਾ ਜਾਗਤ ਰਹਿਣ ਵਿਹਾਣੀ,
0: ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ,
1: ਮਨੋ ਕਿਉਂ ਵਿਸਾਰੀਐ ਵਿਰਦਾਤਾ ਜਿਗਨ ਮੈਂ ਆਹਾਰ ਪਹੁੰਚਾਵੇ,
0: ਉਸ ਨੂੰ ਕਿਉਂ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਵ ਆਪੇ ਲਾਏ,
1: ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ,
0: ਕਹਿ ਨਾਨਕ ਸੋ ਤਤ
1: ਇਹ ਵਿਰਦਾਤਾ ਸੋ ਕਿਉਂ
0: ਮਨੋ ਵਿਸਾਰੀਐ,
1: ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ,
0: ਮਾਇਆ ਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ,
1: ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਰਾ
0: ਦੇਵ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ,
1: ਇਹ ਮਾਇਆ ਜਿਤ ਹਰ ਵਿਸਰੈ ਮੋਹ ਬਜੈ ਭਾਉ ਦੂਜਾ ਲਾਇਆ,
0: ਕਹਿ ਨਾਨਕ ਗੁਰ ਪ੍ਰਸਾਦੀ
1: ਲਾਗੀ
0: ਤਿਨੀ ਵਿਚੇ ਮਾਇਆ ਪਾਇਆ,
1: ਹਰ ਆਪ ਮੁਲਕ ਹੈ ਮੋਲਾ ਪਾਇਆ ਜਾਏ,
0: ਮੋਲਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲ ਲਾਏ,
1: ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿਚੋਂ ਆਪ ਜਾਏ,
0: ਜਿਸ ਦਾ ਜਿਉ ਤਿਸ ਮਿਲ ਰਹੇ ਹਰ ਵਸੈ ਮਨ ਆਏ,
1: ਹਰ ਆਪ ਮੁਲਕ ਹੈ ਭਗਤ ਨਾਕੇ ਨਾਨਕਾ ਜਿਨ ਹਰ ਪੱਲੇ ਪਾਏ,
0: ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ,
1: ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ,
0: ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ,
1: ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ,
0: ਇਹ ਸਰੀਰ
1: ਰਸਨਾ ਤੂੰ
0: ਅਨਸ ਰਾਜ ਰਹੀ ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ,
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਣ ਤ੍ਰਿਸ਼ਨਾ ਲਾਗੈ ਆਏ,
1: ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਿਆ ਜੇ ਸਾਏ,
0: ਕਹਿ ਨਾਨਕ ਹੋਰ ਅਨ ਰਸ ਸਭ ਵੀਸਰੈ ਜਾ ਹਰ ਵਸੈ ਮਨ

0: ਬੁਝਿਆ ਜਾ ਚਲਤ ਨਦਰੀ ਆਇਆ।
1: ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ।
0: ਗੁਰ ਚਰਨ ਲਾਗੇ ਤਿੰਨ ਸੁਭਾਗੇ, ਆਪਣਾ ਫਿਰ ਜਾਪੇ।
1: ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।
0: ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ।
1: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ।
0: ਕਹਿ ਕਰਮ ਕਮਾਇਆ ਤੁਧ ਸਰੀਰਾ, ਤਾ ਤੂੰ ਜਗ ਆਇਆ।
1: ਕਿਆ ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ।
0: ਗੁਰ ਪ੍ਰਸਾਦੀ ਬੁਝਿਆ,
1: ਹਰ ਮਨ ਵਸਿਆ,
0: ਪੂਰਬ ਲਿਖਿਆ ਪਾਇਆ।
1: ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।
0: ਇਹ ਨੇਤਰ ਮੇਰੇ ਓ ਸੱਚ,
1: ਹਰ ਤੁਮ ਮੈਂ ਜੋਤ
0: ਰੱਖੀ, ਹਰ ਬਿਨ ਅਵਰ ਨਾ ਦੇਖੋ ਕੋਈ।
1: ਹਰ ਬਿਨ ਅਵਰ ਨਾ ਦੇਖੋ ਕੋਈ, ਨਜ਼ਰੀ ਹਰ ਨਿਹਾਲਿਆ।
0: ਇਹ ਵੇ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ।
1: ਗੁਰ ਪ੍ਰਸਾਦੀ ਬੁਝਿਆ ਜਾ, ਵੇਖਾ ਹਰ ਏਕੋ ਹੈ, ਹਰ ਬਿਨ ਅਵਰ ਨਾ ਕੋਈ।
0: ਕਹਿ ਨਾਨਕ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।
1: ਇਹ ਸ਼ਰਵਣੋ ਮੇਰੇ ਹੋ, ਸੱਚਾ ਸੁਣਾ ਨੋ ਪਠਾਏ।
0: ਸੱਚਾ ਸੁਣੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ।
1: ਜਿਤ ਸੁਣੀ ਮੰਤਰ ਹਰਿਆ, ਹੋਆ ਰਸਨਾ ਰਸ ਬਾਣੀ।
0: ਸੱਚਾ ਲਖ ਵਿਡਾਣੀ, ਤਾਂ ਕੀ ਗਤ ਕੇ ਹੀ ਨਾ ਜਾਏ।
1: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚਾ ਸੁਣੈ ਨੋ ਪਠਾਏ।
0: ਹਰ ਜਿਉ ਗੁਫਾ ਅੰਦਰ ਰੱਖੈ, ਵਾਜਾ ਪਵਨ

0: ਨਾਮ੍ਰਿਤ ਇਸਦਾ ਅੰਤ ਨਾ ਜਾਈ ਪਾਇਆ।
1: ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰਾਖੈ ਵਾਜਾ ਪਵਨ ਵਜਾਇਆ।
0: ਇਹ ਸਾਚਾ ਸੋਹਿਲਾ ਸਾਚਾ ਘਰ ਗਾਵੋ,
1: ਗਾਵਤ ਸੋਹਿਲਾ ਘਰ ਸਾਚੈ ਜਿਥੈ ਸਦਾ ਸਚ ਧਿਆਵੇ।
0: ਸਚੋ ਧਿਆਵੈ ਜਾਤ ਭਾਵੈ ਗੁਰਮੁਖ ਜਨਾ ਬੁਝਾਵੇ। ਇਹ ਸੱਚ
1: ਸਭਨਾ ਕਾ ਖਸਮ ਹੈ ਜਿਸ ਬਖਸ਼ੇ।

ਸ੍ਰੀ ਹਰਿ ਆਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ, ਕਰ ਨਾਉਣੇ ਦਾਵੈ ਤਾਏ, ਸਭ ਥਾਈ ਹੋਏ ਸਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਤਾਈ ਹੋਏ ਸਾਏ। ਦਸਾਂ ਪਾਤਸ਼ਾਹਾਂ ਦੀ ਜੋਤ, ਤਨ ਤਨ ਸ੍ਰੀ ਗੁਰੂ ਗ੍ਰੰਥ

ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਿਆਂ ਨੇ ਧਰਮ ਹੈ ਸੀਸ ਦਿੱਤੇ, ਬੰਨ ਬੰਨ ਖਟਾਏ, ਖੋਪਰਾ ਲਹਾਈਆਂ, ਚੜਖੜੀਆਂ ਤੇ ਚਰੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੈਸਾ ਸਵਾਸਾ ਸੰਗ ਨਿਮਾਏ, ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਵਿੱਚ ਮੈਂ ਸਰਬੱਤ ਖਾਲਸਾ

ਤੇ ਸਦਾ ਸਹਾਇਤਾ ਧਾਰ ਲਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਥ ਨੂੰ ਵਿੱਚ ਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੇ ਓਟ ਸਤਿਗੁਰੂ, ਨਿਆਸਿਆਂ ਦੇ ਆਸਰਾ, ਸੱਚੇ ਪਿਤ

ਨਾ, ਕਿਉਂਕਿ ਜਦੋਂ ਤੁਸੀਂ ਇੱਕ ਸੁਰ 'ਚ ਬੋਲਦੀਆਂ ਆ, ਮੈਂ ਚਾਹੁੰਦਾ ਇੱਦਾਂ ਸਾਰੀ ਸੰਗਤ ਇੱਕ ਸੁਰ 'ਚ ਬੋਲੇ। ਤੁਸੀਂ ਸਟੇਜ 'ਤੇ ਬਹਿੰਦੇ ਹੁੰਦੇ ਆ ਕੇ, ਕਿਉਂਕਿ ਹੁਣ ਪੱਕ ਗਿਆ ਨਾ, ਤੁਸੀਂ ਨਾਗਾ ਨਹੀਂ ਪਾਉਂਦੇ। ਅਸੀਂ ਵੀਕ 'ਚ ਇੱਕ ਵਾਰੀ ਆ ਕੇ ਸੰਗਤੀ ਰੂਪ 'ਚ ਕਰਦੇ ਹਾਂ, ਸੋ ਤੁਹਾਡੇ ਨਾਲ ਸਾਨੂੰ ਲਾਗ ਲੱਗਣੀ ਆ, ਤੁਸੀਂ ਲਾਗੇ ਹੋ ਕੇ ਬੈਠਿਆ ਕਰੋ ਸਾਡੇ, ਤਾਂ ਕਿ ਇਹਨਾਂ ਨੂੰ ਵੀ ਸਾਰਿਆਂ ਨੂੰ ਚਾਅ ਹੋਵੇ ਵੀ ਅਸੀਂ ਇੰਨੀ ਉੱਚੀ ਬੋਲਣਾ। ਦੇਖੋ ਕਿਸੇ ਵੇਲੇ ਨਾ ਮਨ ਇੰਨੀ ਢੇਂਦੀ ਕਲਾ 'ਚ ਹੁੰਦਾ, ਇਹ ਗੁਟਕਾ ਤਾਂ ਦੇਖਦਾ, ਅੱਖਰ ਦੇਖਦਾ, ਪਰ ਬੋਲਣ ਨੂੰ ਜੀ ਨਹੀਂ ਕਰਦਾ, ਵਿੱਚ ਇਜ਼ ਨੋਰਮਲ। ਕਿਤੇ ਕਿਤੇ ਇੱਦਾਂ ਹੁੰਦਾ, ਢੇਂਦੀ ਕਲਾ ਚਲੇ ਜਾਂਦਾ ਮਨ, ਪਰ ਜੇ ਕੰਟੀਨਿਊਸਲੀ ਹੋਣ ਲੱਗ ਪਿਆ ਨਾ, ਫਿਰ ਠੀਕ ਨਹੀਂ ਆ, ਫਿਰ ਇਹ ਡਿਜ਼ੀਜ਼ ਆ, ਫਿਰ ਇਹ ਬਿਮਾਰੀ ਆ, ਫਿਰ ਇਹਦਾ ਇਲਾਜ ਮਹਾਰਾਜ ਕੋਲ ਕਰਾਉਣਾ ਪੈਣਾ। ਕਿ ਮਹਾਰਾਜ ਆਪ ਜੀ ਕਹਿੰਦੇ ਆ, ਜਾਗੁਰ ਕਹਿ ਉੱਠੋ ਮੇਰੇ ਭਾਈ, ਬਹਿ ਜਾਏ ਬਗਲ ਕੁਸਲਾਰੇ। ਪਾਤਸ਼ਾਹ ਜਦੋਂ ਤੁਸੀਂ ਕਹਿੰਦੇ ਉੱਠ ਉੱਠ ਕੇ ਨਿਤਨੇਮ ਕਰੇ, ਬਗਲੇ ਵਾਂਗੂ ਪਾਤਸ਼ਾਹ ਜੀ ਸਿਰ ਦਾ ਦੇਖ ਕੇ ਵਿੱਚ ਬਹਿ ਜਾਂਦਾ। ਇਹ ਨਹੀਂ ਕੰਮ ਕਰਨਾ, ਮਹਾਰਾਜ ਕਹਿੰਦੇ ਇਹ ਬਿਮਾਰੀ ਆ। ਜਦੋਂ ਮਹਾਰਾਜ ਨੇ ਕਹਿਤਾ ਉੱਠ, ਜਪਜੀ ਸਾਹਿਬ ਕਰ, ਫਿਰ ਉੱਠ ਜਾਣਾ, ਫਿਰ ਆਪਾਂ ਕੇਸਲ ਨਹੀਂ ਕਰਨੀ। ਇੰਨੀ ਉੱਚੀ ਬੋਲਣਾ ਆ ਕਿ ਮੇਰੇ ਕੰਨ ਆਰਾਮ ਨਾਲ ਮੇਰੀ ਆਵਾਜ਼ ਸੁਣ ਸਕਦੇ ਹੋਣ, ਕਿਉਂਕਿ ਹਰੇਕ ਦਾ ਪਿੱਚ, ਮੇਰੀ ਪਿੱਚ ਉੱਚੀ ਆ, ਭਾਈ ਸਾਹਿਬ ਦੀ ਪਿੱਚ ਉੱਚੀ ਆ, ਬਈ ਜੇ ਇੰਨੀ ਪਿੱਚ ਉੱਚੀ ਬਣਾ ਲਈਏ ਵੀ ਆਪਣੇ ਕੰਨ ਸੁਣਨ। ਅਤੇ ਜਦੋਂ ਆਪਾਂ ਇੰਨੀ ਉੱਚੀ ਕਰਨ ਲੱਗ ਪਏ ਨਾ ਜੀ, ਫਿਰ ਮੈਨੂੰ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ, ਕਿਉਂਕਿ ਇਹਨਾਂ ਦਾ ਆਟੋਮੈਟਿਕਲੀ ਜੀ ਕਰਨ ਲੱਗ ਪੈਣਾ ਕਿ ਮੇਰੇ ਆਲੇ ਦੁਆਲੇ ਐਟਮੋਸਫੇਅਰ ਇੱਦਾਂ ਦਾ ਹੋਇਆ। ਉਹ ਅਖੰਡ ਕੀਰਤਨ ਤਾਂ ਹੀ ਵਧੀਆ ਲੱਗਦਾ ਸਾਰਿਆਂ ਨੂੰ, ਕਿਉਂਕਿ ਸਾਰੀ ਸੰਗਤ ਨਾਲ ਬੋਲਦੀ ਆ, ਜਿਹਨੇ ਕਦੀ ਨਹੀਂ ਨਾਲ ਬੋਲਿਆ ਹੁੰਦਾ ਉਹ ਵੀ ਨਾਲ ਗਾਉਣ ਲੱਗ ਪੈਂਦਾ। ਸੰਗਤ ਦਾ ਪ੍ਰਭਾਵ ਆ ਇਹ, ਅਤੇ ਸੰਗਤੀ ਰੂਪ ਦਾ ਨਿਤਨੇਮ ਦਾ ਇਹੀ ਫਲ ਆ। ਹਰ ਇੱਕ ਜੀਵ ਬੈਠਾ ਇੱਥੇ ਨਿਤਨੇਮ ਦੀ ਬਾਣੀ ਨਾਲ ਪੜ੍ਹੇ, ਫਿਰ ਸਾਡਾ ਮਨ ਹੋਰ ਉਤਾਹ ਨੂੰ ਆਉਂਦਾ ਕਿ ਹਾਂ ਮਹਾਰਾਜ ਮੇਰੇ ਕੋਲੋਂ ਵੀ ਇੱਕ ਬੁਲਾਓ ਸੱਚੇ ਪਾਤਸ਼ਾਹ, ਮੈਂ ਵੀ ਕੰਠ ਕਰਨੀ ਆ, ਮੈਂ ਵੀ ਉਚਰਨੀ ਆ। ਸੋ ਉਮੀਦ ਆ ਵੀ ਨੈਕਸਟ ਵੀਕ ਯਾਦ ਰੱਖਾਂਗੇ ਆਪਾਂ ਇੰਨਾ ਕੁਛ। ਤਦੀ ਆਪਾਂ ਗੁਟਕਾ ਸਾਹਿਬ ਇੱਥੇ ਰੱਖਦੇ ਹਾਂ ਵੀ ਗੁਟਕੇ ਨਾਲ ਲਓ, ਉਹਦੇ ਨਾਲ ਨਾ ਮਨ ਇਕਸਾਰ, ਕਿਉਂਕਿ ਅੱਖਰ ਆ ਨਾ ਮਹਾਰਾਜ ਕਹਿੰਦੇ ਤਿੰਨ ਚੀਜ਼ਾਂ ਅੰਗੇਜ ਕਰਨੀਆਂ, ਗਾਵੋ ਗਲਾ ਅੰਗੇਜ ਕਰਨਾ, ਸੁਣੋ ਕੰਨ ਅੰਗੇਜ ਕਰਨੇ ਆ, ਪੜ੍ਹੋ ਅੱਖਾਂ ਅੰਗੇਜ

ਜਿਉ ਪਿੰਡ ਸਭ ਤਿਸ ਦਾ ਦੇਖਾ ਜੈ ਆਖ ਦਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁਨ ਨੀਚ ਸਦਾਈਐ ਜੇ ਜਰਵਾ ਨਾ ਪਰ ਹਰੈ

ਸੱਚ ਸਮਾਇਆ, ਸਭ ਗੁਰ ਮਿਲਿਆ ਸੱਚ ਪਾਇਆ, ਜਿਨ ਕਾ ਹਿਰਦਾ ਸੱਚ ਵਸਾਇਆ, ਮੂਰਖ ਸੱਚ ਨਾ ਜਾਣੀ ਮਨਮੁੱਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

ਪੁੱਜਣ ਆਪਣਾ ਅਣਹੋਂਦਾ ਆਪ ਗਣਾਇੰਦੇ। ਹੋਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ। ਤਿੰਨ ਮੰਗਾ ਜੇ ਤੁਜੈ ਤੇ ਆਇੰਦੇ, ਤਿੰਨ ਮੰਗਾ ਜੇ ਤੁਜੈ ਤੇ ਆਇੰਦੇ।

ਲਿਆ ਜਿਤ ਮਿਲਿਆ ਕਸ ਸੰਭਾਲਿਆ ਜਿਨ ਘਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਕਸਮ ਛੋਟ ਦੂਜੈ ਲਗੇ ਡੁੱਬੇ ਸੇਵ ਨਜਾਰਿਆ ਸਤਿਗੁਰੂ ਹੈ ਬੋਹ।

मूर्ख नौ नलुजिया, मूर्ख नौ नलुजिया।

ਸਭ ਪੂਜਾ ਚੀਜ਼ਾਂ ਵੀ ਨਿਤਾੜੀਏ ਤਾਂ ਸਾਹੀ ਦੇ ਦਰਵਾੜੀਏ ਪਰਿਦਾ ਖਾਕ ਨੰਦੀ ਹੈ ਖਾ ਪੂਜੇ ਡਨਕ ਹੋਏ ਜਿਉਂਦਿਆਂ ਪੈਰਾਂ ਤਲੇ ਮੋਇਆਂ ਪਰ ਹੋਏ ਪਰਿਦਾ ਜਾਂ ਲੱਭ ਤਾਂ ਨੇ ਕਿਆ ਲੱਭ ਤੋ ਕੂੜਾ ਨੇ ਚਿਕਿਚਰ ਛੱਤ ਲੰਘਾਈ ਛੱਪਰ ਟੁੱਟੈ ਮੇ ਪਰਿਦਾ ਜੰਗਲ ਜੰਗਲ ਕਿਆ ਟ ਕਿਆ ਪਵੇ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਆਂ ਜੰਗਲ ਕਿਆ ਟੁੰਡੇ ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਇਓ ਮਗਜ ਫਰੀਦਾ ਕੁਜੜਾ ਸਹਿ ਕੁਆਹ ਤਿਓ ਫਰੀਦਾ ਰਾਤੀ ਵੱਡੀਆਂ ਧੁਖਤ ਕੁੱਟਣ ਪਾਸ ਧਗਤ ਨੰਦ ਜੀਵਿਆ ਜਿਨਾ ਵਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ ਹੇੜਾ ਚਲੇ ਮਜੀਠ ਦਿਓ ਪਰ ਅੰਗਾਰਾ ਫਰੀਦਾ ਬਲੋੜੇ ਦਾ ਕਿਜੋਰੀ ਹੈ ਕਿੱਕਰ ਬੀਜਾ ਜਿੱਟ ਜੱਟ ਹੰਦ ਓਨ ਕਤਾਇੰਦਾ ਪੈਂਦਾ ਲੋੜੇ ਪੱਟ ਫਰੀਦਾ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਚਲਾ ਤਾਂ ਭਿੱਜੇ ਕੰਬਲੀ ਰਾਹਤ ਟੁੱਟੇ ਨੇ ਭਿੱਜੋ ਸਿੱਜੋ ਕੰਬਲੀ ਅਲੋ ਵਰਸੈ ਮੇ ਜਾਇ ਮਿਲਾ ਤਿਨ ਸੱਜਣਾ ਟੁੱਟੋ ਨਾ ਹੀ ਨਾ ਫਰੀਦਾ ਮੈਂ ਬੁਲਾਵਾ ਪਗਦਾ ਮਤ ਮੈਲੀ ਹੋ ਜਾਏ ਗਹਿਲਾ ਰੂਣ ਜਾਣੇ ਸਿਰਫ ਹੀ ਮਿੱਟੀ ਖਾਏ ਫਰੀਦਾ ਸ਼ੱਕਰ ਖੰਡ ਨਿਵਾਦ ਗੁੜ ਮਾਖ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਲਾਭਣਾ ਪੁੱਜਣਾ ਤੁੱਧ ਫਰੀਦਾ ਰੋਟੀ ਮੇਰੀ ਕਾਠ ਗਈ ਲਾਵਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ ਰੁੱਖੀ ਸੁੱਖੀ ਖਾਏ ਕਹੇ ਠੰਡਾ ਪਾਣੀ ਪੀਓ ਫਰੀਦਾ ਦੇ ਬੁਲਾਏ ਚੋਪੜੀ ਨਾ ਤਰਸਾਏ ਜੀ ਅੱਜ ਨ ਸੁਤੀ ਕੰਧ ਸਿਵਾਂ ਗੁੰਬੜੇ ਮੁੜ ਜਾਏ ਜਾ ਪਜੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ ਸੁਹਰੇ ਢੋਈ ਨਾ ਲਹੇ ਭਈਏ ਨਾ ਹੀ ਥਾਓ ਵਤ ਫਿਰ ਵਤੜੀ ਨਾ ਪੁੱਛਣੀ ਧਨ ਸੁਹਾਗਣ ਨਾਵ ਸੁਹਰੇ ਪਈਏ ਕੰਧ ਕੀ ਕੰਧ ਕਮਥਾ ਨਾਨਕ ਸੋ ਸੁਹਾਗਣੀ ਜੋ ਭਾਵੇ ਵੇ ਪਰਵਾ ਨਹਾਤੀ ਧੋਤੀ ਸੁੰਬਹੇ ਸੁਤੀ ਆਏ ਨਚਿੰਦ ਫਰੀਦਾ ਰਹੀ ਦੁਬੇੜੀ ਹੰਗਦੀ ਗਈ ਕਤੂਰੀ ਗੰਧ ਜੋਬਣ ਜਾਂਦੇ ਨਾਂਡਰ ਜਿਸ ਪ੍ਰੀਤ ਨ ਜਾਏ ਫਰੀਦਾ ਕੀਤੀ ਜੋਬਣ ਪ੍ਰੀਤ ਬਣੇ ਸੁੱਕ ਗਏ ਕੁਮਲਾਏ ਫਰੀਦਾ ਚਿੰਟ ਖਟੋਲਾ ਵਾਂ ਦੁੱਖ ਬਿਰਵ ਸਾਵਣ ਲੇ ਹੋਏ ਹੇ ਮਹਾਰਾਜ ਜੀਵਣਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਬਰੀਦਾ ਜਿਤਨ ਬਿਰਨ ਉਪਜੇ ਸੁਤਨ ਜਾਣ ਮਸਾਨ ਫਰੀਦਾ ਇਸ ਗੰਦਲਾ ਧਰੀਆਂ ਖੰਡ ਵਿਲਾ ਲਿਵਾੜ ਕਰਹੰਦੇ ਰਹਿ ਗਏ ਗਏ ਰਾਧੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡਕ ਚਾਰ ਗਵਾਇਆ ਸੰਭ ਲੇਖਾ ਰਮ ਮੰਗੇਸੀਆਂ ਤੂੰ ਆਓ ਕੇਰੇ ਕੰਮ ਫਰੀਦਾ ਦਰ ਦਰਵਾਜੇ ਜਾ ਕੇ ਕਿਉਂ ਡਿੱਠੋ ਖੜੇ ਹਾਲ ਇਹ ਦੋਸਾ ਮਾਰੀਏ ਦੋਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਏ ਪਹਿਰੀ ਲੈ ਸਜਾਏ ਸੋ ਹੇੜਾ ਖੜੇ ਹਾਲ ਜੋ ਦੁਖੀ ਰਹਿਣ ਵਿਹਾਏ ਬੁੱਢਾ ਹੋਆ ਸੇ ਫਰੀਦ ਕੰਬਣ ਲੱਗੀ ਦੇ ਜਿਸ ਵਰਿਆ ਜੀਵਨ ਭੀਤਨ ਹੋ ਸਿੱਖੇ ਫਰੀਦਾ ਬਾਰ ਭਰਾਈਏ ਵੈਸਨਾ ਸਾਈ ਮੁਝੇ ਨੰਦ ਜੇ ਤੂੰ ਵੈ ਰੱਖ ਸੀ ਜਿਉ ਸ੍ਰੀ ਰੋਲੇ ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰਲੋ ਹਾਰ ਫਰੀਦਾ ਹੋਂ ਲੋੜੇ ਸੋ ਆਪਣਾ ਤੂੰ ਲੋੜੇ ਅੰਗੇ ਹਾਰ ਫਰੀਦਾ ਇੱਕ ਨਾ ਟੈਕ ਲੈਕ ਨਾ ਹੀ ਲੋ ਨੇ ਅੱਗੇ ਗਏ ਸੰਘਾਪ ਸਣੇ ਝੋਟਾ ਖਾਸੀ ਕੌਣ ਪਾਸ ਦਮਾਮੇ ਸਾਸਿਰ ਫੇਰੀ ਛੱਡੋ ਰੱਡ ਜੈ ਪੁੱਛੇ ਸੁਦੈ ਸੁਤੇ ਜੀ ਰਾਣ ਮੈਂ ਥੀ ਤੀਮਾ ਗੱਡ ਫਰੀਦਾ ਕੋਠੇ ਮੰਡੋ ਮਾੜੀ

ਜੋ ਸਿਰ ਸਾਈ ਨਾਨਿਵੈ ਸੋ ਸ੍ਰੀ ਕਪ ਅਵਤਾਰ ਜੋ ਸਿਰ ਸਾਈ ਨਾਨਿਵੈ ਸੋ ਸ੍ਰੀ ਕੀ ਜੈ ਕਹਾਏ ਕੁੰਨੇ ਹਿੜ ਜਲਾਈਏ ਬਲਨ ਸੰਦੇ ਥਾਏ ਪ੍ਰੀਦਾ ਕਿੱਥੇ ਤੁਹਾਡੇ ਮਾਪਿਆ ਜਿੰਨੀ ਤੂੰ ਜਣਿਓ ਤੈ ਪਾਸੋ ਲੱਦ ਗਏ ਤੂੰ ਅਜੀ ਨਾ ਬਤੀਨੋਏ ਪ੍ਰੀਦਾ ਮਨ ਮੈਦਾਨ ਕਰੇ ਟੋਏ ਟਿੱਬੇ ਲਾਏ ਅੱਗੇ ਮੂਲ ਨੇ ਆਪਸੀ ਦੁਜਕ ਸੰਦੀ ਭਾਏ ਮਹੱਲਾ ਪੰਜਵਾ ਫਰੀਦਾ ਖਲ ਖਲਕ ਮੈ ਖਲਕ ਵਸੇਰਾ ਮਾਏ ਮੰਦਾ ਕਸਨਵਾ ਕੇ ਜਾਂ ਤੁਸੀਂ ਕੋਈ ਨਾ ਫਰੀਦਾ ਜੇ ਦੇ ਨਾਲਾ ਕੱਪਿਆ ਜੇ ਕਣ ਕੱਪੈ ਚੋਕ ਪੌਣ ਤਾਂ ਇੱਤੀ ਮਾਵਲੇ ਸਾਹ ਤਾਂ ਇੱਤੀ ਦੁੱਖ ਹੈ ਚਾਵਣ ਚਲਨ ਰਤਨ ਸੇ ਸੁਨੀਰ ਬਹਿ ਗਏ ਹੇੜੇ ਮੁੱਤੀ ਧਾਸ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਹੰਢਾਏ ਦੇਹੀ ਰੋਗਣ ਲੱਗੀ ਪੱਲੇ ਸਭ ਕੁਛ ਪਾਏ ਫਰੀਦਾ ਪੰਖ ਪਰਾਵਣੀ ਦੁਨੀ ਸੁਹਾਵਾ ਬਾਗ ਨੌਬਤ ਵਜੀ ਸੁਬਹ ਸੋ ਚੱਲਣ ਕਾ ਕਰਸਾਏ ਫਰੀਦਾ ਰਾਤ ਕਧੂਰੀ ਵੰਡੀਆ ਸੁੱਤਿਆ ਮਿਲਣ ਖਾਓ ਜਿਨ੍ਹਾਂ ਨਾ ਨਿੰਦਰਾਵ ਲੈ ਤਿੰਨਾ ਮਿਲਣ ਕੋ ਆਓ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸੁਭਾਈ ਜਾਗ ਉੱਚੇ ਚੜ ਕੇ ਦੇਖਿਆ ਤਾਂ ਘਰ ਕਰੇ ਹਾਂ ਅੱਗ ਮਹੱਲਾ ਪੰਜਵਾ ਫਰੀਦਾ ਭੂਮਰੰਗਾਵਲੀ ਮੰਜੂ ਸੂਲਾ ਬਾਗ ਜੋ ਜਨ ਪੀਰਨ ਵਾਜਿਆ ਤਿੰਨਾਂ ਤਿੰਨਾਂ ਲਾ ਗਏ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਘ ਸੁਵਨੜੀ ਦੇ ਵਿਰੜੇ ਕਈ ਪਾਏ ਨੇ ਜਿਨ੍ਹਾਂ ਪਿਆਰੇ ਨੇ ਕੰਧੀ ਵਹਿਨ ਢਾਹੇ ਤੋ ਵੀ ਲੇਖਾ ਦੇਵਨਾ ਜਿੱਧਰ ਰੱਬ ਲਜਾਏ ਬਿਨਾਂ ਤੇ ਵਹਿਣ ਦਾ ਉਹ ਗਉ ਕਰੇ ਫਰੀਦਾ ਡੁੱਖਾ ਸੇਤੀ ਦੇਹ ਗਿਆ ਸੋਲਾ ਸੇਤੀ ਰਾਤ ਖੜਪ ਕਰੇ ਪਤਨੀ ਬੇੜਾ ਕਪਰਵਾਤ ਲੰਮੀ ਲੰਮੀ ਨਦੀ ਵਹਿ ਕੰਧੀ ਕੇ ਰਹੇ ਤੇ ਬੇੜੇ ਨੂੰ ਕਪਰ ਕਿਆ ਕਰੇ ਜੇ ਪਤਨ ਰਹੇ ਸੁਚੇਤ ਫਰੀਦਾ ਗਲੀ ਸੁਸੱਜਣ ਵੀ ਕਰੁਣੀ ਨਾਲ ਦੁੱਖਾਂ ਜੋ ਮਾਲੀ ਤਿੰਨ ਕਾਰਨ ਤਿੰਨਾ ਮਾਪਰੇ ਫਰੀਦਾ ਇਹ ਤਨ ਭੌਂਕਣ ਨਿਤਨ ਸੁਖ ਦੁਖੀ ਕੋ ਨੇ ਕੰਨੀ ਪੂਜੇ ਦੇ ਰੁਹਾਂ ਕੀਤੀ ਵਜੇ ਕਪਾਉਣ ਫਰੀਦਾ ਰੱਬ ਖਜੂਰੀ ਪੱਕਿਆ ਮਾਖੇ ਨੇ ਵਹਾਨ ਵੋ ਜੋ ਜੋ ਮੁੰਡੇ ਡਿਹੜਾ ਸੋ ਉਮਰ ਹੱਥ ਪਵਾਨੇ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਜਿਸ ਰੱਬ ਨੂੰ ਪੌੜਿਓ ਦੇਖ ਬੰਦੇ ਕੇ ਫਾਕ ਕਾਗਾ ਕਣਕ ਢੋਲਿਆ ਸਗਲਾ ਖਾਇਆ ਮਾਸ ਦੋਨਾਂ ਨਾ ਮਾਸੋ ਫਿਰ ਦੇਖਣ ਕੀ ਆਸ ਕਾਗਾ ਚੂੰਢ ਨਾ ਪਿੰਜਰ ਬਸ ਦਰ ਜਾਹੇ ਜਿਤ ਪੰਜਰੇ ਮੈਨੂੰ ਸੌ ਵਸੇ ਮਾਸ ਨਾ ਤੇ ਦੋ ਖਾਏ ਫਰੀਦਾ ਗੋਰਨ ਮਾਣੀ ਸੜ ਕਰੇ ਨਿਕਰਿਆ ਕਰੇ ਆ ਜਾਓ ਸਫਲ ਮੈਥੇ ਆਵਣਾ ਮਰਨੋ ਨਾ ਡਰੇ ਆਓ ਇੰਨੀ ਲੋਇਨੀ ਦੇਖਦਿਆ ਖੇਤੀ ਚੱਲ ਗਈ ਲੋ ਫਰੀਦਾ ਲੋਕਾ ਆਪੋ ਆਪਣੀ ਮੈਂ ਆਪਣੀ ਭਾਈ ਆਪ ਸਵਾਰ ਮੈਂ ਮਿਲੇ ਮੈਂ ਮਿਲਿਆ ਸੁੱਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੱਖੜਾ ਕਿਚਰਕ ਬੰਨੇ ਧੀਰ ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ ਫਰੀਦਾ ਮਹਿਨ ਸਕਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੈਨੀ ਮਾਣੀਆ ਬਹਿਣ ਬੈਸਣ ਰੂਹਾਂ ਮਲ ਆਖਿਆਂ ਅੱਖੀ ਸੇਖਾਂ ਬੰਦਗੀ ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੋਤੇ ਦਾ ਬੰਨਾ ਇਵੇਂ ਦਿਸੈ ਜੋ ਦਰਿਆ ਬੇਟਾ ਹਾ ਦੈ ਦੋ ਜਗ ਸੁਣਿਆ ਤਪਿਆ ਸੁਣਿਆ ਹੂਲ ਪਵੇ ਕਾ ਹਾ ਹਾ ਇਕਣਾ ਨੂੰ ਸਭ ਸੋਜੀ ਇੱਕ ਦੇਵੀ ਪ੍ਰਵਾਹ ਮੁਲਜਕੇ ਤੇਜ ਨੇ ਦਰਗੇ ਉਹ ਗਾਹਾ ਫਰੀਦਾ ਦਰਿਆ ਵੇ ਕੰਨੇ ਬਗੁਲਾ ਬੈਠਾ ਕਿਲ ਕਰੇ ਦੇ ਹੰਝਨੋ ਅਚਿੰਤੇ ਬਾਜ ਪਏ ਤਿਸ ਰੱਬ ਦੇ ਕਿਲਾਂ ਵਿਸਰੀਆ ਜੋ ਮਨ ਚੇਤਨ ਚੇਤੇ ਸਨ ਸੋ ਗਾੜੀ ਰੱਬ ਪੀਆ ਸਾਡੇ ਤ੍ਰੈਮਣ ਦੇ ਹਰੇ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤਦਾ ਸੋਹਣੀ ਬਨ ਮੁਲਕੁਲ ਮੋਜਾ ਆਪਸੇ ਸਭ ਦਰਵਾਜੇ ਭੰਨ ਤਿੰਨਾਂ ਪਿਆਰੇ ਭਾਈ ਅੱਗੇ ਦਿੱਤਾ ਬਨ ਵੇਖੋ ਬੰਦਾ ਚੱਲਿਆ ਚੌਂਝਣੇ ਆਉਂਦੇ ਕੰਨ ਫਰੀਦਾ ਹੁਲਜ ਕੀਤੇ ਦੁਨੀ ਵਿੱਚ ਦਰ ਗਿਆ ਇਹ ਕੰਮ ਫਰੀਦਾ ਹੁੰਬਲ ਹਾਰੇ ਤਿੰਨ ਪੰਖੀਆ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲਵਸਨ ਰੱਬਣ ਚੋਡਣ ਪਾਸ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਦਲੜੀ ਪਹਿਰੇ ਜਿੰਨੀ ਵੇਸੀ ਸੋ ਮਿਲੇ ਸਹੀ ਵੇਸ ਕਰੇ ਮਹੱਲਾ ਤੀਜਾ ਕਾਏ ਪਟੋਲਾ ਪਾੜਦੀ ਕੰਬਦਲੜੀ ਪਹਿਰੇ ਨਾਨਕ ਘਰ ਬੈਠਿਆਂ ਸੋ ਮਿਲੇ ਜੇ ਨੀ ਇਤਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਕਰਨ ਜਾਂ ਵੜਿਆਈਆਂ ਧਣ ਜੋ ਬਣਿਆ ਗਾ ਖਾਲੀ ਚੱਲੇ ਧਣੀ ਚੋ ਟਿੱਬੇ ਜਿਉਂ ਮਿਹਾ ਫਰੀਦਾ ਤਿੰਨਾ ਮੁਖੜ ਰਾਮ ਲਿਆ ਜਿਨ੍ਹਾਂ ਵਸਾਰਿਓ ਨਾ ਇੱਥੇ ਦੂ ਘਨੇਰੇ ਆ ਗਏ ਠੋਰ ਨਾ ਠਾਵ ਫਰੀਦਾ ਪਿਛਲ ਰਾਤ ਨਾ ਜਾਗਿਓ ਜਿਵੇਂ ਦੜੋ ਮੋਇਓ ਹੈ ਜੇ ਤਾਰਾ ਬਿ ਵਿਸਾਰਿਆ ਤਾਰਾ ਬਣ ਵਿਸਰਿਓ ਹੈ ਮਹੱਲਾ ਪੰਜਵਾਂ ਫਰੀਦਾ ਕੰਤਰੋਂ ਗਾਵਲਾ ਵੱਡਾ

ਪੰਜਾ ਫਰੀਦਾ ਦੁਨੀ ਵਜਾਈ ਵੱਜਦੇ ਤੂੰ ਵੀ ਵੱਜਾ ਨਾਲ ਸੋਈ ਜੀ ਉਹਨਾਂ ਵੱਜਦਾ ਸੇਲੋ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਰਤਾ ਇਸ ਦੁਨੀ ਚ ਦੁਨੀ ਨੇ ਕੀਤਾ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈ ਪੂਰ ਕਰਾਮ ਪਹਿਲੇ ਪਹਿਰੇ ਫੁਲੜਾ ਫਲ ਵੀ ਪੱਛਾ ਰਾਤ ਜੋ ਜਗਨ ਲਹੰਸ ਸਾਈ ਕੰਨੋਂ ਦਾਤ ਦਾਤੀ ਸਾਹਿਬ ਸਮਝਿਆ ਕਿਆ ਚੱਲੇ ਤਿਸ ਨਾਲ ਇੱਕ ਜਗਨ ਦੇ ਨਾਲ ਗੁਸੁੱਤਿਆਂ ਦੇ ਉਠਾਲ ਟੂੰਡੇ ਦੀਆਂ ਸੁਹਾਗ ਘੂਤ ਤਣਦਾ ਹੈ ਕਾਈ ਕੋਰ ਜਿੰਨਾ ਨਾਲ ਸੁਹਾਗ ਨੇ ਤਿੰਨਾ ਝਾਕ ਨਾ ਹੋਰ ਸਬਰ ਮੰਜ ਕਮਾਨ ਇਹ ਸਬਨ ਕਾਨੀ ਨੀਹ ਸਬਰ ਸੁਣਦਾ ਬਾਲ ਖਲ ਖਤਾ ਨਾ ਕਰੇ ਸਬਰ ਅੰਦਰ ਸਾਵਰੇ ਧਨ ਏ ਜਾਲੇ ਨੇ ਹੁਣ ਜੀ ਖੁਦਾਇ ਦੇ ਭੇਦ ਨ ਕਿਸੇ ਦੇ ਸਬਰ ਦੇ ਸਿਵਾਓ ਜੇ ਤੂੰ ਬੰਦਾ ਦ੍ਰਿੜ ਕਰੇ ਵਰਤੀ ਵੇ ਦਰਿਆ ਟੁੱਟ ਨਾ ਥੀ ਵੇ ਵਾਹੜਾ ਫਰੀਦਾ ਦਰ ਵੇਸੀ ਗਾਖੜੀ ਚੁਪੜੀ ਭਰੀ ਤੇ ਕਨ ਕਿੰਨੇ ਚਾਲੀਏ ਦਰ ਵੇਸਾ ਵੀ ਰੀਤ ਤਨ ਤਪਾਏ ਤਨੂਰ ਜੋ ਬਾਲਣ ਹੱਡ ਬਲਾਨ ਪੈਰੀ ਤੂੰ ਕਾ ਸਿਰ ਚੁੱਲਾ ਜੇ ਤੂੰ ਜੇ ਮੂਕਰੀ ਮਲਾਨ ਤਨ ਤਪਾਏ ਤਨੂਰ ਜੋ ਬਾਲਣ ਹੱਡ ਨਾ ਬਾਲ ਸਿਰ ਪੈਰੀ ਕੇ ਫੇੜੇ ਅੰਦਰ ਫਿਰੀ ਨਿਹਾਲ ਹੋਂਟ ਨੀ ਸੱਜਣ ਸੱਜਣ ਮੈਡੇ ਨਾਲ ਨਾਨਕ ਲਖਣ ਲਕੀਏ ਗੁਰਮੁਖ ਦੇ ਦਿਖਾਲ ਹੰਸਾ ਦੇਖ ਤਰੰਦਿਆ ਬਗਾਇਆ ਚਾਓ ਡੂਬੇ ਬਗ ਬਪੜੇ ਸਿਰ ਤਲੂ ਪ੍ਰਭਾਵ ਮੈਂ ਜਾਣੇ ਬੜਾ ਹੰਸ ਤਾਂ ਮੈਂ ਕੀਤਾ ਸੰਗ ਜੇ ਜਾਨਾ ਬਗ ਬਪੜਾ ਜਨਨ ਭੇੜੀ ਅੰਗ ਕਿਆ ਹੰਸ ਕਿਆ ਬੁਗਲਾ ਜਾ ਕੁੰਨ ਦਰਕਰੇ ਕਿਆ ਹੰਸ ਕਿਆ ਬੁਗਲਾ ਜਾ ਕੁੰਨ ਦਰਤਰੇ ਜੇ ਤਿਸ ਭਾਵੇ ਨਾਨਕ ਕਾਗੋ ਹੰਸ ਕਰੇ ਸਰ ਪੰਕੀ ਹੇਕੜੋ ਫਾਹੀ ਵਾਲ ਪਚਾਸ ਇਹ ਤਨ ਪਹਿਲੈ ਰੀ ਕੱਢਤੀ ਆ ਸੱਚੇ ਤੇਰੀ ਆਸ ਕੌਣ ਸੋਕਰ ਕੌਣ ਗੁਣ ਕੌਣ ਸੁਮਣੀਆ ਮੰਤ ਕੌਣ ਸੁਵੇ ਸੋਹਕਰੀ ਜਿਤ ਵਸਿਆ ਵੇ ਕੰਤ ਨਿਮਣ ਸੋਕਰ ਕੌਣ ਗੁਣ ਜਿਹ ਬਾਮਣੀਆ ਮੰਤ ਤਰਾ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ ਮਤ ਹੁੰਦੀ ਹੋਏ ਆਣਾ ਜਾਣ ਤਾਣ ਹੁੰਦੇ ਹੋਏ ਨਿਤਾਣ ਹੁਣ ਹੁੰਦਾ ਆਪ ਕੁੰਡਾਏ ਕੋ ਸਬ ਸਦਾਇਕ ਫਿੱਕਾ ਨਾ ਗਲਾਏ ਸੁਪਨਾ ਮੈਂ ਸੱਚਾ ਦਣੀ ਹੇ ਆਉ ਨਾ ਕਹਿ ਠਾਏ ਮਾਣਕ ਸਭ ਮੁੜ ਗਏ ਸਭਨਾ ਮਨ ਮਾਣਕ ਠਾਣ ਮੂਲ ਮਚਾਂਗ ਮਾਂਜੇ ਦੂਰੀਆ ਦੇ ਸਿੱਖ ਹੇ ਆਉ ਨਾ ਠਾਏ ਕਹੀ ਦਾਇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭ ਗੁਰ ਪ੍ਰਸਾਦ ਸੁਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਆਸਪੁਰਖ ਕਰਤਾਰ ਕਰਨ ਕਰਨ ਸਭ ਆਪੇ ਸਰਵਪੁਰਪੁਰ ਸਰਵ ਆਪੇ ਵਿਆਪ ਦੇਖੇ ਜਗਤ ਜਾਣੇ ਕੌਣ ਤੇਰੀ ਗੱਲ ਸਰਵ ਕੀ ਰੱਖਿਆ ਕਰੇ ਆਪੇ ਹਰ ਪਤ ਆਪੇ ਹਰ ਪਤ ਅਵਨਾਸੀ ਅਵਗਾਤੇ ਆਪੇ ਉਤਪਾਤੇ ਕਹਿ ਤੂੰ ਹੀ ਏਕ ਹੈ ਆਨ ਨਾਹੀ ਤੂੰ ਪਤ ਹਰੇ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਵ ਪ੍ਰਾਣ ਕੋ ਉਧਾਰ ਜਨ ਨਾਨਕ ਭਗਤ ਦੁਆਰਾ ਤੁਲ ਬ੍ਰਹਮ ਸਮ ਸ੍ਰੇਖ ਜੀ ਕਿਆ ਬਖਾਨੇ ਹਾਂ ਕੇ ਬਲ ਬਲ ਬਲ ਬਲ ਸਰਬਲ ਹਾਰੇ ਅਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਪਰ ਪਰਹਿਤ ਪਰੇ ਪਰ ਅਪਾਰ ਪਾਰ ਆਪਣੋ ਭਾਵਨ ਕਰ ਮੰਤਰਣਾ ਦੂਸਰ ਉਤਾਰਿਓ ਪੁੱਤ ਪਰੜੋ ਏਕ ਨਿਮਕ ਤੂੰ ਘਾਰ ਆਨ ਨਾਇਮ ਸੰਸਰੁਜਿਆਰ ਨਿਰਮਲ ਕੋਟ ਪ੍ਰਾਪਤ ਜਾਏ ਨਾਮ ਲੀਏ ਹਰ ਹਰ ਜਨ ਗੁਣ ਨਾਨਕ ਭਗਤਾਰ ਤੁਲ ਬ੍ਰਹਮ ਸੰਸਰੇਖ ਜੀ ਕਿਆ ਵਖਾਨੇ ਹਾ ਕੇ ਬਲ ਬਲ ਬਲ ਬਲ ਸਰਬਲ ਹਾਰ ਸਗਲ ਭਵਨ ਤਾਰੇ ਕੇਨ ਵਿਸਥਾਰੇ ਪੂਰੇ ਸਰਮ ਆਪ ਹੈ ਨਿਰਾਰੇ ਹਾਰ ਗੁਣ ਨਾਹੀ ਅੰਤ ਪਾਰੇ ਜੀਜਨ ਸਭ ਥਾਰੇ ਸਗਲ ਕੁਦਾਤੇ ਕਲਕ ਮੁਰਾਰੇ ਆਪ ਹੀ ਧਾਰਨ ਤਾਰੇ ਕੁਦਰੈ ਦਿਖਾਰੇ ਬਹਿਣ ਚ ਨਾਹੀ ਮੁਖ ਨਾ ਵਸਾਰੇ ਜਾਂ ਨਾਨੁ ਭਗਤ ਦਰ ਤੋ ਬ੍ਰਹਮ ਸੰਸਰੇਖ ਜੀ ਕਿਆ ਵਖਾਨੇ ਹਾਂਕੇ ਬਲ ਬਲ ਬਲ ਬਲ ਸਦ ਬਲਹਾਰ ਸਰਵ ਗੁਣ ਨਿਧਾਨ ਕੀਮਤ ਨਾ ਗਿਆ ਨੂੰ ਧਿਆਨ ਗੁੱਚੇ ਤੇ ਉਚੋਜਾ ਨਿੱਜੇ ਪ੍ਰਭ ਤੇਰੋ ਥਾਨ ਗੇ ਮਨ ਤਨ ਤੇਰੋ ਪ੍ਰਾਣ ਗੇ ਕੈ ਸੂਤ ਹੈ ਜਹਾਨ ਗੇ ਕੌਣ ਮਾਂ ਦੇਵਰੇ ਤੇ ਵਡਾਣ ਗੇ ਜਾਣੇ ਕੌਣ ਤੇਰੋ ਪਿਓ ਅਲਕ ਅਪਾਰ ਦਿਓ ਅਕਲ ਕਲ ਹੈ ਪ੍ਰਭ ਸਰਵ ਥਰਮ ਕੋ ਸਰਵ ਕੋ ਧਾਨ ਗੇ ਜਾਨਾ ਨੂੰ ਭਗਤ ਦੁਰ ਤੁਲ ਬ੍ਰਹਮ ਸੰਸਰੇਖ ਜੀ ਕੈ ਵਖਾਨੇ ਹਾਂ ਕੇ ਬਲ ਬਲ ਬਲ ਬਲ ਸਰਵ ਲਹਾਰ ਨਿਰੰਕਾਰ ਅਕਾਰ ਛਲ ਪੂਰਨ ਵਿਨਾਸੀ ਅਰਪਨ ਤਨ ਗੁਣ ਗੁਣ ਵਿਗਾਸੀ ਗੁਣ ਗਾਵੇ ਬੇਅੰਤ ਅੰਤਿਕ ਤੁਰ ਨਹੀਂ ਪਾਸੇ ਜਾਂ ਕੋ ਕਿਰਪਾਲ ਤੋਂ ਤਾਂ ਸੋਜਨ ਪ੍ਰਭ ਮੈਂ ਮਿਲਾ ਸੀ ਧਨ ਧਨ ਤੇ ਧਨ ਜਨ ਜੇ ਕਿਰਪਾਲ ਹਰ ਹਰ ਹੋਇਓ ਹਰ ਗੁਰੂ ਨਾਨਕ ਜੀ ਨੇ ਪਰਸਿਓ ਸੇ ਜਨਮ ਬਰਨ ਦੋ ਥੇ ਰਹੇ ਹੋ ਸੱਤ ਸੱਤ ਹਰ ਸੱਤ ਸੱਤ ਸੱਤੇ ਸਤਭੁਨੀ ਦੂਸਰੇ ਆਣ ਪੁਰਖ ਆਣ ਔਰ ਪੁਰਖ ਅਨਵ ਪੋਵਰਾਤਨ ਸੁਣੀਏ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜਿਹੇ ਰਸਮ ਚਾਕਿਓ ਤੇ ਜਨ ਤ੍ਰਿਪ ਦਿਖਾਏ
ਜੇ ਸਤ ਜੀ ਠਾਕੁਰ ਸੋ ਪ੍ਰਸੰਨ ਹੋਇਓ। ਸਤਿਸੰਗਤ ਪਿਆਰੇ ਹਰਿ ਗੁਰੂ ਨਾਨਕ ਗੁਣ ਪਰਸੋ ਤਿੰਨ ਸਭ ਕੁਲ ਕੇ ਉਧਾਰ। ਸਤਿ ਸਵਾਦੀ ਬਾਨਸਾ ਸੱਚੇ ਪਿਆ ਧਰਿਓ, ਸੱਚੇ ਦਫਨ ਸੱਚ ਵਾਪਸ ਕਰਿਓ। ਸਤਿ ਸ੍ਰੀ ਸੰਸਾਰ ਆਪ ਭੁੱਲਣਾ ਭੁੱਲਣਾ ਭੁੱਲੋ, ਰਤਨਾਮ ਕਪੀ ਅਪਾਰ ਕੀ ਨਾ ਪਵੇ ਮੁੱਲੋ। ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੰਗਤ ਨੂੰ ਜਾਂ ਜਗਾਏ, ਹਰਿ ਗੁਰੂ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋ ਨਾ ਆਏ। ਕੌਣ ਸੋ ਕੌਣ ਜੋ ਕੌਣ ਗਿਆਨ ਧਿਆਨ ਕੌਣ ਦੇ ਸੁਧ ਕਰੀਏ। ਸੇ ਸਭ ਤੇਤੀ ਸਕੋਰ ਤਿਰ ਕੀਮ ਨਾ ਭਰੀਏ। ਪਰਮਾਤਮ ਸੰਕਾਰ ਸੇ ਗੁਣੀ ਅੰਤ ਨ ਪਾਹੇ, ਅੱਗੋ ਹੋ ਗਏ ਹੋ ਨਹੀਂ ਜਾਏ। ਪੂਰ ਸਰਬਰ ਸਮਾਜ ਜੇ ਕਾਟੀ ਸਲਕ ਦਿਆਲ ਪ੍ਰਭ, ਸੇ ਜਾਣ ਲੱਗੇ ਭਗਤੇ ਹਰਿ ਗੁਰੂ ਨਾਨਕ ਜਿਨ ਪਰਸਿਓ ਤੇ ਤੁਮ ਸਦਾ ਮੁਕਤੇ ਪ੍ਰਭ ਜਦੋਂ ਸਤਾਰ। ਪਰਿਓ ਜਾ ਚੁੱਕੇ ਕਿਸਰ ਨਾ ਮਿਲੇ, ਦਾਨ ਸੰਤਰੇਨ ਜੀ ਲਗ ਭਾਉ ਜਲ ਤਰਣਾ, ਬਿੰਦ ਕੁਰ ਅਰਦਾਸ ਨੂੰ ਜੀ ਠਾਕੁਰ ਭਾਵੇ, ਦੇਹ ਦਰਸ਼ਨ ਰਹੇ ਮਨ ਸਾਹ ਉੱਠਾ, ਭਗਤ ਹੈ ਮਨ ਠਹਿਰਾਏ। ਬਲਿਓ ਚਿਰਾਗ ਨਿਹਾਰ, ਮੈਂ ਸਭ ਕੁਲ ਗਰੀਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰਪਾਰ ਬ੍ਰਹਮੂ

ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੁ ਸਿਰ ਸਾਹਾਂ ਦੇ ਸਾਹੁ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਬੈਸਾਹੁ ਵਾਹਿਗੁਰੂ ਜੀ

ਗੁਰਮੁਖ ਭਗਤ ਸਹਿਜ ਵਿਚਾਰੀ, ਭਗਤ ਬਛਲ ਪੈ ਕਾਟਨ ਹਾਰੇ, ਹਉਮੈ ਮਾਰ ਮਿਲੇ ਪਗ ਧਾਰੇ, ਅਨਕ ਜਤਨ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਭਾਈ ਵਿਸ਼ਾਲ ਸਿੰਘ ਅਤੇ ਬੇਟੀ ਸ਼ਰਨਜੀਤ ਕੌਰ, ਤੁਸੀਂ ਦੋਨਾਂ ਨੇ ਧਿਆਨ ਦੇਣਾ, ਜਦੋਂ ਬਾਬਾ ਜੀ ਲਾਵਾਂ ਦਾ ਪਾਠ ਕਰਨਗੇ, ਪਹਿਲੀ ਲਾਮ ਦਾ ਪਾਠ ਹੋਊਗਾ, ਤੁਸੀਂ ਮੱਥਾ ਟੇਕ ਕੇ ਉੱਠਣਾ ਅਤੇ ਗੁਰੂ ਸਾਹਿਬ ਨੂੰ ਸੱਜੇ ਹੱਥ ਰੱਖ ਕੇ ਪਰਿਕਰਮਾ ਹੌਲੀ ਹੌਲੀ ਕਰਕੇ ਅਤੇ ਮੱਥਾ ਟੇਕ ਕੇ ਆ ਕੇ ਬੈਠਣਾ। ਇਸ ਗੱਲ ਦਾ ਤੁਸੀਂ ਖਿਆਲ ਰੱਖਣਾ, ਮੱਥਾ ਟੇਕਣ ਤੋਂ ਬਿਨਾਂ ਨਹੀਂ ਉੱਠਣਾ, ਨਾ ਮੱਥਾ ਟੇਕਣ ਤੋਂ ਬਿਨਾਂ ਬੈਠਣਾ, ਪਰਿਕਰਮਾ ਬਿਲਕੁਲ ਹੌਲੀ ਹੌਲੀ ਕਰਨੀ ਆ। ਪਰਿਵਾਰ ਨੂੰ ਬੇਨਤੀ ਹੈ, ਭਾਈ ਬੱਚੇ ਦਾ ਪੱਲਾ ਜਿਹੜਾ ਉਹ ਬੇਟੀ ਸ਼ਰਨਜੀਤ ਕੌਰ ਨੂੰ ਫੜਾਇਆ ਜਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਹੁਣ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਲਾਵਾਂ ਦਾ ਪਾਠ ਸ਼ੁਰੂ ਕਰਨ ਲੱਗੇ ਹਾਂ। ਦੋ ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀਂ ਖਿਆਲ ਰੱਖਣਾ ਗੁਰੂ ਸਾਹਿਬ ਦੀ ਬਾਣੀ ਵੱਲ, ਆਪਸੇ ਗੱਲਾਂ ਨਹੀਂ ਕਰਨੀਆਂ। ਜਦੋਂ ਅਨੰਤ ਕਾਰਜ ਸਾਰਾ ਸਮ ਪੂਰੀ ਹੋਈ ਫਿਰ ਗੱਲਾਂ ਕਰਨੀਆਂ, ਨਾ ਇਹਨੂੰ ਕੋਈ ਕੱਪੜੇ ਪਏ ਸੋਰੇ ਕੋਈ ਕੁਛ ਬੱਚੇ ਨੇ ਗੱਲ ਨਹੀਂ ਕਰਨੀਆਂ ਨਾਲ। ਤੁਸੀਂ ਖਿਆਲ ਰੱਖਣਾ ਗੁਰੂ ਸਾਡੇ ਵਿੱਚ, ਤੁਸੀਂ ਵੱਧ ਗੁਰੂ ਹੈ, ਤੀਜਾ ਬੰਦਾ ਕੋਈ ਨਹੀਂ। ਤੁਸੀਂ ਖਿਆਲ ਨਾਲ ਪਾਠ ਸੁਣਨਾ ਲਾਵਾਂ ਦਾ, ਗੁਰੂ ਸਾਹਿਬ ਤੁਹਾਨੂੰ ਕੀ ਸਮਝਾਉਂਦੇ ਆ। ਵਾਹਿਗੁਰੂ ਜੀ ਸਤਿਨਾਮ।

ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਵਾਰ ਨਹਾਰਾ ਦੁਖੰਤਾ ਸੁਖਰਾਸ ਤਾਕੋ ਵਿਗਨਾ ਕਉ ਲਾਗੇ ਜਾਕੀ ਪ੍ਰਵਿਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਦੇ ਸਿਮਰਤ ਮਗੌਤੀ ਸਿਮਰਕਾਇ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰਤੀ ਅਮਰਦਾਸ ਰਾਮਦਾਸਾਂ ਹੋਏ ਸਾ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਏ।

ਜਿਹ ਹਿਰਠੇ ਸਬਦ ਖੁਦਾਏ ਤੇਗ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਤਾਂ ਸਭ ਥਾਂ ਸਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਂ ਸਾ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਸਿੱਖਿਆ ਦੇਗ ਚਲਾਈ ਤੇ ਗਵਾਹੀ ਦੇ ਕੈਂਡਟ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘਿਆਂ ਨੇ ਧਰਮ ਹੇ ਸਿੱਖ ਦਿੱਤੇ ਬੰਧ ਬੰਧ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਾਂ ਜੇ ਪ੍ਰਥਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵ ਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਇੱਕ ਹਰਨਾਮ ਦੇ ਮੇਰਾ ਮਨ ਤੋਂ ਸੀਤਲੋਏ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਏ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਸਰਦਾਰ ਜਸਵੰਤ ਸਿੰਘ ਬੀਬੀ ਮਨਜੀਤ ਕੌਰ ਦੇ ਸਪੁੱਤਰ ਕਾਕਾ ਵਿਸ਼ਾਲ ਸਿੰਘ ਦੇ ਸ਼ੁਭ ਆਨੰਦਕਾਰੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਸਰਦਾਰ ਮੰਗਲ ਸਿੰਘ ਬੀਬੀ ਪਰਵਿੰਦਰ ਕੌਰ ਦੀ ਸਪੁੱਤਰੀ ਬੱਚੇ ਸ਼ਰਨਜੀਤ ਕੌਰ ਦੇ ਨਾਲ ਸਤਿਗੁਰ ਸ੍ਰੀ ਪਾਤਸ਼ਾਹ ਗੁਰ ਮਰਿਆਦਾ ਅਨੁਸਾਰ ਸੰਪੂਰਨ ਹੋਏ ਹਨ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੁਣ ਜਾਣ ਜਾਣ ਕੇ ਮਾਫ਼ ਕਰਨ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੋਣਾ ਆਈ ਸੰਗਤ ਦੀ ਹਾਜ਼ਰੀ ਕਦਮ ਲਿਖੇ ਲਾਉਣੀ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਸੁਭਾਗ ਜੋੜੀ ਦੇ ਸਿਰ ਤੇ ਮਿਹਰ ਪ੍ਰਤ ਰੱਖਣਾ ਦੇਹ ਗਾਯੂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਣਨਾ ਪ੍ਰੇਮ ਬਖਸ਼ਣਾ ਹਰਮ ਦਨ ਫਤਿਹ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਣਨਾ ਪ੍ਰੇਮ ਬਖਸ਼ਣਾ ਸੁਭਾਗ ਜੋੜੇ ਦੇ ਸਿਰ ਤੇ ਮਿਹਰ ਪ੍ਰਿਆਥ ਰੱਖ ਕੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਸੁਭਾਗ ਜੋੜੇ ਦੀ ਝੋਲੀ ਚ ਗ੍ਰਿਸ਼ਤ ਦੀਆਂ ਸਾਰੀਆਂ ਖੁਸ਼ੀਆਂ ਪ੍ਰਦਾਨ ਕਰਨੀਆਂ ਆਪ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਹਰਮ ਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹੀ ਸਰਾਜ ਜਸਵੰਤ ਸਿੰਘ ਪਰਿਵਾਰ ਤਰਫੋਂ ਆਪ ਜੀ ਨੇ ਸੁੰਦਰ ਪੁਸ਼ਾਕੇ ਪਹਿਨਾਏ ਗਏ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪੜੂਕ ਪੜਦੇ ਟੱਕਣੇ ਬੇਅੰਤ ਦਰਸ਼ਨ ਭੇਟ ਮਾਜਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਨੇ ਸਰ ਮੰਗਲ ਸਿੰਘ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪੜੂਕ ਪੜਦੇ ਟੱਕਣੇ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਪੇ ਰੱਥ ਰੱਖ ਕੇ ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਰਹਿੰਦੇ ਕਾਰਜਾਂ ਵਿੱਚ ਆਪ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਆਪ ਸਫਲਤਾਈਆਂ ਬਖਸ਼ਣੀ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਪ੍ਰਸ਼ਾਦ ਸਾਧ ਸੰਗਤ ਤੇ ਜੋ ਛਕੇ ਸੁਆਮੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਰੇ ਆਪ ਆਪਣੇ ਮੁਖਾਰਬਿਆਂ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮੇਲਣ ਜਿਨ੍ਹਾਂ ਨੂੰ ਮਿਲਿਆ ਵਿਦਾ ਪਵਿੱਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਜੀਓ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਾਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜੀਵਾ ਏਕ ਕਵਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਹਿਨਹੀ ਲਹੀਐ। ਰਹਾਉ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ

ਦੁੱਧ ਬਿਨ ਦੂਜਾ ਨਾਹੀਂ ਕੋਈ, ਤੂੰ ਕਰਤਾਰ ਕਰੇ ਸੋ ਹੋਏ। ਦੁੱਧ ਬਿਨ ਦੂਜਾ ਨਾਹੀਂ ਕੋਈ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ।

ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉੱਪਰ ਪਾਰ ਬ੍ਰਹਮ ਦਤਾਰ, ਤੇਰੀ ਟੇਕ ਤੇਰਾ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ ਸਤਿ ਸੰਗਤ ਜੀਓ, ਵੱਡੇ ਭਾਗਾਂ ਵਾਲਿਓ, ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਔਰ ਸਤਿਗੁਰੂ ਪਾਤਸ਼ਾਹ ਜੀ ਨੇ ਦੋਹਾਂ ਪਰਿਵਾਰਾਂ ਨੂੰ, ਸਾਨੂੰ ਸਾਰਿਆਂ ਨੂੰ ਖੁਸ਼ੀਆਂ ਦਾ ਸ਼ੁਭ ਮੌਕਾ ਬਖਸ਼ਿਸ਼ ਕਰਕੇ ਦਿੱਤਾ ਹੈ। ਹੁਕਮਨਾਮਾ ਸਾਹਿਬ ਸਰਵਣ ਹੋਇਆ, ਸਰਵਣ ਕੀਤਾ ਆਪ ਜੀ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਦੇ ਨੇ, ਤੁਧ ਬਿਨ ਦੂਜਾ ਨਾ ਹੀ ਕੋਈ, ਤੂੰ ਕਰਤਾਰ ਕਰੈਂ ਸੋ ਹੋਏ। ਜੋ ਕਰਤਾਰ ਕਰਦਾ ਸਭ ਕੁਝ ਉਹ ਹੁੰਦਾ, ਪਰ ਜਿਸ ਮਨੁੱਖ ਨੂੰ ਸਮਝ ਲੱਗ ਜਾਏ। ਅੱਜ ਅਕਾਲ ਪੁਰਖ ਨੇ ਮਿਹਰਾਮਤ ਕਿਰਪਾ ਕੀਤੀ ਹੈ, ਦੋਹਾਂ ਪਰਿਵਾਰਾਂ ਨੂੰ ਖੁਸ਼ੀਆਂ ਦਾ ਸੁਹਾਵਣਾ ਸਮਾਂ ਬਖਸ਼ਿਸ਼ ਕੀਤਾ ਜੀ। ਸ਼ੁਭ ਆਨੰਦ ਕਾਰਜ ਹੋਏ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਪ ਸਰਬੱਤ ਸੰਗਤਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਲੱਖ ਲੱਖ ਵਧਾਈਆਂ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਉਣ ਵਾਲੇ ਹਰ ਕਾਰਜਾਂ ਵਿੱਚ ਅੰਗ ਸੰਗ ਸਹਾਈ ਹੋਣ, ਸਿਰ 'ਤੇ ਮੇਰਾ ਪ੍ਰਯਤ ਰੱਖਣ, ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਦਰੋਂ ਘਰੋਂ ਚੜ੍ਹਦੀ ਕਲਾ ਨਾਮ ਦਾਤ ਬਖਸ਼ਿਸ਼ ਕਰਨ ਜੀ। ਆਓ, ਗੁਰੂ ਘਰ ਵੱਲੋਂ ਸਰਪਾਉ ਦੀ ਜਿਹੜੀ ਬਖਸ਼ਿਸ਼ ਹੈ ਉਹ ਹੁਣ ਦਿੱਤੀ ਜਾਣੀ ਹੈ। ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਉਹ ਸਰਪਾਉ ਦੀ ਜਿਹੜੀ ਬਖਸ਼ਿਸ਼ ਉਹ ਦੇ ਰਹੇ ਨੇ। ਸੁਭਾਗ ਜੋੜੀ ਨੂੰ ਬੇਨਤੀ ਹੈ, ਨਮਸਕਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਖੜ੍ਹੇ ਹੋ ਜਾਓ ਜੀ। ਸਰਪਾਉ ਦੀ ਜਿਹੜੀ ਬਖਸ਼ਿਸ਼ ਉਹ ਪ੍ਰਾਪਤ ਕਰੋ ਜੀ।

ਹਾਂਜੀ, ਆਦਰ ਸਤਿਕਾਰ ਰੱਖੋ। ਬਾਕੀ ਸੰਗਤਾਂ ਨੂੰ ਬੇਨਤੀ ਹੈ, ਬੜੇ ਪਿਆਰ ਨਾਲ ਬੈਠੋ ਜੀ। ਗੁਰੂ ਹਜ਼ੂਰੀ ਅੰਦਰ ਦੂਸਰੇ ਪਰਿਵਾਰ ਨੇ ਪਹੁੰਚ ਜਾਣਾ, ਕੋਈ ਗੱਲ ਨਹੀਂ, ਆਪਾਂ ਵੇਟ ਕਰਦੇ ਹਾਂ। ਆਪ ਬੜੇ ਸਤਿਕਾਰ ਨਾਲ ਬੈਠੋ। ਗੁਰਬਾਣੀ ਕੀਰਤਨ ਆਰੰਭ ਹੋ ਰਿਹਾ, ਬੜੇ ਸਤਿਕਾਰ ਨਾਲ ਗੁਰਬਾਣੀ ਕੀਰਤਨ ਸਰਵਣ ਕਰੋ ਜੀ।

ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਦੋਨਾਂ ਪਰਿਵਾਰਾਂ ਨੂੰ ਸੱਚੇ ਪਾਤਸ਼ਾਹ ਨੇ ਖੁਸ਼ੀਆਂ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਬੱਚਿਆਂ ਦਾ ਆਨੰਦ ਕਾਰਜ ਹੋਣ ਲੱਗਾ, ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਨੇ। ਸਭ ਤੋਂ ਪਹਿਲਾਂ ਛੋਟੀ ਅਰਦਾਸ ਹੋਵੇਗੀ, ਜਿਸ ਵਿੱਚ ਬੱਚੀ ਬੱਚਾ ਗੁਰਵਿੰਦਰਪਾਲ ਸਿੰਘ ਅਤੇ ਗੁਰਵਿੰਦਰ ਕੌਰ ਖੜ੍ਹੇ ਹੋਣਗੇ, ਨਾਲ ਦੋਨਾਂ ਦੇ ਪਰਿਵਾਰਕ ਜੀ ਜਿਹੜੇ ਵੱਡੇ ਨੇ ਇਸ ਸਮੇਂ ਇੱਥੇ ਮੌਜੂਦ ਨੇ ਉਹ ਖੜ੍ਹੇ ਹੋਣਗੇ। ਉਪਰੰਤ ਹੁਕਮਨਾਮਾ ਲੈ ਕੇ ਆਪਾਂ ਆਨੰਦ ਕਾਰਜ ਦੀ ਰਸਮ ਅਦਾ ਕਰਾਂਗੇ। ਆਓ ਅਰਦਾਸ ਦੇ ਵਿੱਚ ਸ਼ਾਮਿਲ ਹੋ ਜੀ।

ਸਤਿ ਸ੍ਰੀ ਅਕਾਲ।

ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰ ਜੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀਓ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਭਾਈ ਗੁਰਵਿੰਦਰਪਾਲ ਸਿੰਘ ਅਤੇ ਬੀਬੀ ਗੁਰਵਿੰਦਰ ਕੌਰ ਦੋਨਾਂ ਨੂੰ ਬੇਨਤੀ ਹੈ ਕਿ ਭਾਈ ਆਨੰਦ ਕਾਰਜ ਦੀ ਰਸਮ ਅਦਾ ਹੋਣ ਲੱਗੀ ਹੈ, ਤੁਸੀਂ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਉੱਠਣਾ, ਗੁਰੂ ਸਾਹਿਬ ਨੂੰ ਸੱਜੇ ਹੱਥ ਰੱਖ ਕੇ ਪਰਿਕਰਮਾ ਕਰਨੀਆਂ ਨੇ, ਹੌਲੀ ਹੌਲੀ ਫਿਰ ਮੱਥਾ ਟੇਕ ਕੇ ਇਸੇ ਜਗ੍ਹਾ 'ਤੇ ਆ ਕੇ ਬੈਠਣਾ। ਪਰਿਵਾਰ ਨੂੰ ਬੇਨਤੀ ਹੈ ਕਿ ਬੱਚੇ ਦਾ ਪੱਲਾ ਬੇਟੀ ਦੇ ਹੱਥ ਦੇ ਵਿੱਚ ਫੜਾਇਆ ਜਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਓ, ਤੁਸੀਂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਬੈਠੇ ਹੋ। ਤੁਹਾਡੇ ਵਿੱਚ ਤੀਜਾ ਕੋਈ ਚੀਜ਼ ਨਹੀਂ, ਤੁਸੀਂ ਤਾਂ ਗੁਰੂ ਆ। ਜਦੋਂ ਆਪਾਂ ਮੈਂ ਕਾਮਾਂ ਦਾ ਪਾਠ ਉਚਾਰਨ ਕਰੂੰਗਾ, ਤੁਸੀਂ ਖਿਆਲ ਨਾਲ ਸੁਣਨਾ, ਆਪ ਚ ਗੱਲਾਂ ਨਹੀਂ ਕਰਨੀਆਂ, ਨਾ ਬੱਚਿਆਂ ਨੂੰ ਕੋਈ ਇਹਦੇ ਕੱਪੜੇ ਕੋਲ ਠੀਕ ਕਰੇ, ਕੋਈ ਗੱਲ ਨਹੀਂ ਕਹਿਣੀ ਕਰਨੀ ਬੱਚੇ ਨਾਲ। ਜਿੰਨਾ ਚੱਕਰ ਆਨੰਦ ਕਾਰਜ ਸਾਹਿਬ ਦੀ ਰਾਸਮ ਪੂਰੀ ਨਹੀਂ ਹੁੰਦੀ, ਉਹਨਾਂ ਆਪਸ ਵਿੱਚ ਬੱਚਿਆਂ ਨੂੰ ਕੋਈ ਡਿਸਟਰਬ ਨਾ ਕਰੇ, ਅਤੇ ਬੱਚੇ ਉੱਥੇ ਆਪ ਵਿੱਚ ਗੱਲਾਂ ਨਹੀਂ ਕਰਨੀਆਂ। ਅਤੇ ਹੁਣ ਸੁਣੋ, ਆਪਾਂ ਇਹ ਲਾਵਾਂ ਦਾ ਪਾਠ ਆਰੰਭ ਕਰ ਰਹੇ ਹਾਂ। ਸੱਚੇ ਪਾਤਸ਼ਾਹ ਜੀ ਬਖਸ਼ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਿਗੁਰੂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬੈਸੀਠ, ਹਰ ਨਾਮੋ ਮੰਤਰ ਦੜਾਇੰਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਹਨੇ

ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਵਾਰ ਨਹਾਰਾ ਦੁਖੰਤਾ ਸੁਖਰਾਸ ਤਾਕੋ ਵਿਘਨਾਂ ਕੋ ਲਾਗੇ ਜਾ ਕੀ ਪ੍ਰਵਿਆਗੇ ਅਰਦਾਸ ਅਰਦਾਸ ਏਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਜਸਮ ਪ੍ਰਥਮ ਗੌਤੇ ਸਿਮਰਕਾਏ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸਾਂ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਤੇ ਆਈਏ ਜੇ ਹਰਿਠੇ ਸਬਦ ਖਜਾਏ ਤੇਗ ਬਹਾਦਰ ਸਿਮਰੇ ਕਰਨ ਆਉਣ ਦੇ ਆਵੇ ਤਾਂ ਸਭ ਥਾਈਂ ਸਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਸਾ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਾਂ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹਿ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਾਰਿਆਂ ਪੋਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੀ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇ ਸਿੱਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ

0: ਸਵਾਸਾਂ ਸੰਗ ਨਿਭਾਈ ਤਿੰਨਾ ਦੇ ਪੁੱਤਰ ਕਮਾਈ ਵਿਲ ਧਿਆਨਤਰ ਕੀ ਬੋਲਾਂ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੀ ਬੋਲਾਂ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਵ ਜਿਤਿਆਵ ਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪੈ ਅੱਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੇ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ ਨਿਮਖੇ ਕਰਨਾਮ ਦੇ ਮੇਰਾ ਮੰਤਨ ਸੀਤਲੇ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਰਾਸ ਮੋਹਨ ਸਿੰਘ ਜੀ ਸਤਿਗੁਰ ਸ੍ਰੀ ਪਾਤਸ਼ਾਹ ਬੀਬੀ ਗੁਰਦੀਪ ਕੌਰ ਦੇ ਪੋਤਰੇ ਸਰਦਾਰ ਹਰਦੇਵ ਸਿੰਘ ਬੀਬੀ ਮਹਿੰਦਰ ਕੌਰ ਦੇ ਸਪੁੱਤਰ ਕਾਕਾ ਗੁਰਿੰਦਰਪਾਲ ਸਿੰਘ ਦੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਨੰਦ ਕਾਰਜ ਆਪ ਜੀ ਦੀ ਹਜ਼ੂਰਿੰਦਰ ਸਰਦਾਰ ਕੇਵਲ ਸਿੰਘ ਬੀਬੀ ਗੁਰਪ੍ਰੀਤ ਕੌਰ ਦੀ ਸਪੁੱਤਰੇ ਬੱਚੇ ਗੁਰਿੰਦਰ ਕੌਰ ਦੇ ਸਤਿਗੁਰ ਸ੍ਰੀ ਪਾਤਸ਼ਾਹ ਉਹਨਾਂ ਦੇ ਨਾਲ ਆਪ ਜੀ ਹਜ਼ੂਰਿੰਦਰ ਗੁਰ ਮਰਿਆਦਾ ਅਨੁਸਾਰ ਆਨੰਦ ਕਰਿਆ ਰਸਮ ਸੰਪੂਰਨ ਹੋਈ ਹੈ ਸਤਿਗੁਰ ਸ੍ਰੀ ਪਾਤਸ਼ਾਹ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੇ ਅਣਜਾਣ ਜਾਣ ਕੇ ਮਾਫ਼ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਸੁਭਾਗ ਜੋੜੇ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਦੇਹ ਗਾਈ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਣਨਾ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਸੁਭਾਗ ਜੋੜੇ ਦੀ ਝੋਲੀ ਸਤਿਗੁਰ ਸ੍ਰੀ ਪਾਤਸ਼ਾਹ ਗ੍ਰਿਸਤ ਦੀਆਂ ਸਾਰੀਆਂ ਖੁਸ਼ੀਆਂ ਪ੍ਰਦਾਨ ਕਰਨੀਆਂ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਰਦਾਰ ਹਰਦੇਵ ਸਿੰਘ ਪਰਿਵਾਰ ਤਰਫੋਂ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਇਕ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪੜੋ ਪੜਦੇ ਢਕਣੇ ਬੇਅੰਤ ਦਰਸ਼ਨ ਭੇਟ ਮਾਜਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਨ ਦੀ ਪ੍ਰੀਤ ਬਖਸ਼ਣੀ ਸਾਹਿਬ ਕੇਵਲ ਸਿੰਘ ਪਰਿਵਾਰ ਤਰਫੋਂ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਇਕ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪੜੋ ਪੜਦੇ ਢਕਣੇ ਬੇਅੰਤ ਦਰਸ਼ਨ ਭੇਟ ਮਾਜਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਣਨਾ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਰਹਿੰਦੇ ਕਾਰਜਾਂ ਵਿੱਚ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਕੇ ਸਫਲਤਾ ਬਖਸ਼ਣੀ ਹਰ ਮਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰੂ ਪਰਿਵਾਰਾਂ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਏ ਪ੍ਰਸ਼ਾਦ ਸਾਧ ਸਿੰਘ ਵਰਤੇ ਜੋ ਛਕੇ ਸੁਆਵਿਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲੇ ਆਪ ਆਪਣੇ ਮੁਖਾਰ ਪਹਿਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਮਿਲਿਆ ਵਿਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ।

ਤੇ ਅਸੀਂ ਤਾਂ ਲੰਬੇ ਚਿਰ ਤੋਂ ਸਦਾ ਹੀ ਕਹੀਦੀ ਹੈਗੀ ਆ ਵੀ ਉਹ ਕਾਹਨੂੰ ਪੈਸੇ ਵੇਸ ਕਰਦੇ ਆ। ਅੱਜ ਜਿਹੜੇ ਨਸ਼ੇ ਵੀ ਵਧੇ ਆ ਇਹ ਵੀ ਅਭਿਆਨ ਹੀ ਵਧਾਏ ਆ ਸਾਰੇ ਪੁਆੜੇ ਦੀ ਜੜਨਾ ਇਹ ਪਾਰਟੀਆਂ ਸੀਗੀਆਂ ਉੱਥੇ ਫਰੀ ਦਿੰਦੇ ਪੀਣ ਨੂੰ। ਆ ਗੋਰੇ ਵੀ ਸਾਡੇ ਸਿਆਣੇ ਆ ਉਹ ਫਰੀ ਨਹੀਂ ਦਿੰਦੇ ਕਹਿੰਦੇ ਆਪਣੇ ਲੈ ਲੈ ਪੀ ਚਲੋ ਪਾਰਟੀ ਤਾਂ ਕਰਦੇ ਆ ਉਹ। ਅਤੇ ਸਾਡੇ ਸਮਾਜ ਦੇ ਵਿੱਚ ਹੁਣ ਆਪਾਂ ਸਾਰਿਆਂ ਨੂੰ ਪਤਾ ਅਤੇ ਫਿਰ ਦਿਖਾਵਾ ਬਹੁਤ ਕਰਦੇ ਆ ਜੀ ਮਹਿੰਗੀ ਮਹਿੰਗੀ ਸ਼ਰਾਬਾਂ ਦਿਖਾਉਂਦੇ ਅਸੀਂ ਅਮੀਰ ਬਹੁਤ ਹਾਂ ਪਤਾ ਜੀ ਆਪਾਂ ਸਾਰੇ ਕਿੰਨੇ ਕੁ ਹੈਗੇ ਹਾਂ। ਅਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਮੈਂ ਤਾਂ ਚਾਹੁੰਦਾ ਸਾਰੇ ਆਨੰਦ ਕਾਰਜ ਜਿੱਦੇ ਹੋਣੇ ਚਾਹੀਦੇ ਹੈਗੇ ਆ ਜਿੱਦਾਂ ਪਹਿਲਾਂ ਵੀ ਬੱਚਿਆਂ ਨੇ ਕੀਤਾ ਹੈਗਾ ਜਿੰਨੇ ਖਰਚ ਥੋੜ੍ਹਾ ਬਹੁਤ ਜਿੰਨੇ ਬਚੇ ਹੈਗੇ ਇਹਨੂੰ ਪੜ੍ਹਾਈ ਲਈ ਖਰਚ ਕਰ ਦਿਓ ਕਾਰੋਬਾਰ ਲਈ ਖਰਚ ਕਰ ਦਿਓ ਇਹਨੂੰ ਪੈਰਾਂ ਦੇ ਖੜੇ ਕਰੀਏ ਕੱਲ੍ਹ ਹੀ ਪੇਸ਼ ਕਰਨੇ ਆ ਇੱਕ ਬੱਚਿਆਂ ਨੂੰ ਖਰਾਬ ਕਰਨਾ ਨੀਵੀਂ ਪੱਧਰ 'ਤੇ ਗੀਤ ਹੁੰਦੇ ਆ ਉਹ ਅਤੇ ਫਿਰ ਕਹਿੰਦੇ ਬੱਚੇ ਸਾਡੇ ਸਾਡੇ ਸਿੰਗਰ ਹੀ ਬਣੀ ਜਾਂਦੇ ਆ ਜੀ ਬੀਬੀਆਂ ਵਿਚਾਰੀਆਂ ਉਹਦੇ ਪਾਸੇ ਚਲੇ ਗਈਆਂ ਹੈਗੀਆਂ ਕੌਣ ਕਰਦਾ ਇਹ ਪੈਸੇ ਦੇ ਕੇ ਆਪਾਂ ਆਪ ਆਪਣੇ ਕਮਿਊਨਿਟੀ ਸਮਾਜ ਨੂੰ ਖਰਾਬ ਕਰ ਰਹੇ ਹਾਂ। ਮੈਂ ਕਈ ਵਾਰੀ ਗੱਲ ਕੀਤੀ ਅੱਗੇ ਇੱਥੇ ਗੁਜਰਾਤੀ ਮੇਰਾ ਕਾਰੋਬਾਰ ਦੀ ਸਾਂਝ ਹੁੰਦੀ ਸੀ ਕੱਪੜੇ ਟਰੇਡ ਦੇ ਵਿੱਚ ਅਤੇ ਮੈਂ ਉਹਨਾਂ ਦੇ ਵਿਆਹ 'ਤੇ ਗਿਆ ਸੀ ਸਿੰਪਲ ਵਿਆਹ ਕੀਤਾ ਸੀ ਉਹਨੇ 250 ਬੰਦਾ ਉਹਦੇ ਆਪਣਾ ਬੀਬੀ ਅਤੇ ਬੰਦਾ ਕੰਮ ਕਰਦੇ ਸੀ ਲੈਸਟਰ ਫੈਕਟਰੀ ਦੇ ਵਿੱਚ ਉਹ ਡਰਾਇੰਗ ਵੀ ਕਰਦਾ ਸੀ ਨਿਟਿੰਗ ਵੀ ਕਰਦਾ ਸੀ ਫੈਸ਼ਨ ਮੈਨੂਫੈਕਚਰ ਵੀ ਕਰਦਾ ਸੀ ਅਤੇ ਉਹ ਜਦ ਮੈਂ ਉਹਨਾਂ ਦੇ ਵਿਆਹ 'ਤੇ ਗਿਆ ਸੀ ਨਾ ਉਹਨੇ ਸਿੰਪਲ ਵਿਆਹ ਕੀਤਾ 100-150 ਬੰਦਾ ਸੀਗਾ ਵੱਧ ਤੋਂ ਵੱਧ ਉਹਨੇ ਫੈਕਟਰੀ ਦੀਆਂ ਚਾਬੀਆਂ ਆਪਣੀ ਧੀ ਨੂੰ ਦਿੱਤੀਆਂ ਸੀ ਖੋ ਲੈ ਕੇ ਬਰਾਬਰ ਆਪਣੇ ਕੰਮ ਖੜਾ ਕਰਨ ਦੇ ਲਈ ਅਤੇ ਸਾਡੇ ਬੰਦੇ 50,000 ਲੱਖ ਪਾਉਂਡ ਸ਼ਰਾਬ 'ਤੇ ਖਰਚ ਦਿੰਦੇ ਆ ਦਿਖਾਵੇ ਝੂਠੇ 'ਤੇ ਅਤੇ ਫਿਰ ਤਾਂ ਕਹਿੰਦੇ ਗੁਜਰਾਤੀ ਕਰਦੇ ਆ ਕਹਿੰਦੇ ਕਿੱਦਾਂ ਵਧੇ ਜਾਂਦੇ ਆ ਆਹ ਹੀ ਉਹਨਾਂ ਹੀ ਹੈ ਬਈ ਉਹ ਪੈਸੇ ਜਿਹੜੇ ਕਰਦੇ ਆ ਸਹੀ ਥਾਂ 'ਤੇ ਖਰਚਦੇ ਆ ਸ਼ਰਾਬ 'ਤੇ ਨਹੀਂ ਖੜਦੇ ਪਾਰਟੀ 'ਤੇ ਨਹੀਂ ਖਰਚਦੇ ਆਪਣੇ ਬੱਚੇ ਨੂੰ ਚਾਬੀਆਂ ਧੀ ਨੂੰ ਉਹਨੇ ਦਿੱਤੀਆਂ ਸੀ ਫੈਕਟਰੀ ਦੀਆਂ ਇਹ ਖੜ੍ਹੇ ਹੋ ਜਾ ਗਿਆਨੀ ਸਰੂਪਾ ਦੇਣਾ ਹੈਗਾ ਇਹ ਨੌਜਵਾਨ ਧੀ ਰਾਣੀ ਸੋਹਣ ਸਿੰਘ ਅਤੇ ਬੀਬੀ ਗੁਰਦੀਪ ਕੌਰ ਦੇ ਪੋਤਰੇ ਹਰਦੇਵ ਸਿੰਘ ਦੇ ਬੀਬੀ ਮਹਿੰਦਰ ਕੌਰ ਦੇ ਸਪੁੱਤਰ ਸਰਦਾਰ ਗੁਰਵਿੰਦਰ ਪਾਲ ਸਿੰਘ ਬੁਲਈ ਸੋਨਿਹਾਲ ਬੁਲਈ ਸੋਨਿਹਾਲ ਇਹਦੇ ਸਾਡੀ ਧੀ ਰਾਣੀ ਕੇਵਲ ਸਿੰਘ ਅਤੇ ਬੀਬੀ ਗੁਰਮੀਤ ਕੌਰ ਦੀ ਧੀ ਰਾਣੀ ਗੁਰਵਿੰਦਰ ਕੌਰ ਦੇ ਨਾਨਕਾ ਸੰਪੂਰਨ ਹੈਗੇ ਆ ਬਹੁਤ ਹੀ ਸੋਹਣਾ ਬਾਕੀ ਵੀ ਪਰਿਵਾਰ ਦੇ ਮੈਂਬਰ ਦੇਖ ਰਹੇ ਆ ਕਈਆਂ ਨੇ ਬਾਅਦ ਦੇ ਵਿੱਚ ਵੀਡੀਓ ਵੀ ਦੇਖਣੀ ਹੈਗੀ ਆ ਸਾਡੇ ਦਰਬ ਦੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਅਤੇ ਸਾਨੂੰ ਬਹੁਤ ਵਧਾਈਆਂ ਜਿਹੜੇ ਵੀ ਦੇਖਣਗੇ ਉਹਨਾਂ ਨੂੰ ਵੀ ਇਹ ਵਿਆਹ ਆਨੰਦਗੜ੍ਹ ਜਿੱਦਾਂ ਹੀ ਕਰਨੇ ਆ ਚਲੋ ਥੋੜ੍ਹੇ ਬਹੁਤ ਹੋਰ ਵੀ 40-50 ਬੰਦੇ ਆ ਜਾਣ ਪਾਰਟੀ ਨਹੀਂ ਚਾਹੀਦੀ ਹੈਗੀ ਨਾ ਡੀਜ਼ਲ ਚਾਹੀਦਾ ਉੱਥੇ ਅਤੇ ਨਾ ਸ਼ਰਾਬ ਚਾਹੀਦੀ ਆ ਅਤੇ ਮੈਂ ਤਾਂ ਇੰਗਲੈਂਡ 'ਤੇ ਟਿੰਡੇ ਨਹੀਂ ਕਰਦਾ ਵਿਆਹ ਕੋਈ ਪਾਰਟੀ ਵਾਲਾ ਮੇਰੇ ਖਿਆਲ 40 ਸਾਲਾਂ 'ਚ ਮੈਂ ਕਿਤੇ ਇੱਕ ਦੇ ਵਿਆਹ 'ਤੇ ਇੱਕ ਦੋ ਵਿਆਹ ਸੀ ਉਹ ਵੀ ਉਹ ਕਬੱਡੀ ਦਾ ਵੱਡਾ ਪ੍ਰਮੋਟਰ ਸੀ ਮੈਂ ਜਾਣਾ ਪੈ ਗਿਆ ਜੀ 10 ਮਿੰਟ ਗਿਆ ਸੀ ਇੱਕ ਪਹਿਲਾਂ ਜਾਣਾ ਪਿਆ ਅਤੇ ਦੂਜੇ 'ਤੇ ਮੈਂ ਚੱਲ ਪਾਰਟੀ 10 ਮਿੰਟ ਹਾਜ਼ਰੀ ਬੜੇ ਵਧਾਈਆਂ ਦੇ ਉਹਨਾਂ ਹੈਗਾ ਅਤੇ ਮੈਂ ਗਿਆ ਹੀ ਨਹੀਂ ਕਦੀ ਵੀ ਅਸੀਂ ਆਪਣੇ ਬੱਚਿਆਂ ਵਿਆਹ 'ਚ ਵੀ ਸਿੰਪਲ ਹੀ ਕੀਤੇ ਸੀ ਇਹ ਐਵੇਂ ਹੀ ਨਹੀਂ ਸਾਡਾ ਕੋਈ ਵੀ ਐਕਸ਼ਨ ਚਾਹੀਦਾ ਨਾ ਪੰਜਾਬੀਆਂ ਦਾ ਸਿੱਖਾਂ ਦਾ ਯੂਥ ਬੈਠਾ ਧੀ ਰਾਣੀਆਂ ਬੈਠੀਆਂ ਉਹ ਚਾਹੀਦੇ ਵੀ ਸਾਡੀ ਕਮਿਊਨਿਟੀ ਕਿੱਦਾਂ ਅੱਗੇ ਤਰੱਕੀ ਕਰੇ ਇੱਕ ਪਾਸੇ ਕਹਿੰਦੇ ਰਣਜੀਤ ਸਿੰਘ ਦਾ ਰਾਜ ਲੈਣਾ ਅਤੇ ਇੱਕ ਪਾਸੇ ਅਸੀਂ ਖਰਚ ਸਾਰਾ ਸ਼ਰਾਬ 'ਤੇ ਅਤੇ ਡੀਜ਼ੇ ਵਾਲੇ ਦੀ ਖਰਚ ਜਾਂਦੇ ਹੈਗੇ ਸਮਝ ਨਹੀਂ ਆਉਂਦੀ ਸਾਡਾ ਪਤਾ ਨਹੀਂ ਕਿਸੇ ਸਤਿਗੁਰ ਨੂੰ ਭਾਉਂਦੇ ਨਹੀਂ ਅਸੀਂ ਅਤੇ ਸਾਨੂੰ ਸਤਿਗੁਰ ਇੰਨੀ ਮੱਤੇ ਨਹੀਂ ਦਿੰਦਾ ਹੈਗਾ ਆਓ ਆਪਾਂ ਰਲ ਮਿਲ ਕੇ ਇੱਦਾਂ ਹੀ ਕਰਨੀ ਹੈਗੀ ਅਸੀਂ ਪਿਛਲੇ 20 ਸਾਲ ਤੋਂ ਇੱਥੇ ਪ੍ਰਚਾਰ ਵੀ ਕੀਤਾ ਇਸੇ ਚੀਜ਼ ਦਾ ਅਤੇ ਕਾਫੀ ਆਨੰਦ ਕਾਰਜ ਹੁਣ ਗੁਰਦੁਆਰਾ ਸਾਹਿਬ ਹੁੰਦੇ ਹੈਗੇ ਇਸੇ ਤਰ੍ਹਾਂ ਸਿੰਪਲ ਹੁੰਦੇ ਹੈਗੇ ਆ ਆਓ ਆਪਾਂ ਰਲ ਮਿਲ ਕੇ ਸਾਰੇ ਯੋਗਦਾਨ ਪਾਈਏ ਤੁਸੀਂ ਵੀ ਪ੍ਰਚਾਰ ਕਰਿਓ ਇਹਦਾ ਸਾਨੂੰ ਬਹੁਤ ਮਾਣ ਆ ਤੁਹਾਡੇ ਉੱਤੇ ਦੋਨੇ ਬੱਚਿਆਂ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਦੇ ਵੀ ਬਹੁਤ ਸੋਹਣਾ ਉਹਨੇ ਇਹ ਫੈਸਲਾ ਲਿਆ ਹੈਗਾ ਜੇ ਕਿ ਸਾਰੇ ਘਰ ਇੱਦਾਂ ਫੈਸਲੇ ਲੈਣ ਲੱਗ ਪੈਣ ਪੜ੍ਹਾਈ 'ਤੇ ਜਿਹੜਾ 25-30-50 ਹਜ਼ਾਰ ਖਰਚ ਦੇਣ ਅਤੇ ਆਪੇ ਕੌਮ ਤਰੱਕੀ ਕਰ ਜਾਣੀ ਆ ਵੀ ਸਾਡੇ ਬੱਚੇ ਹਰੇਕ ਵੱਡੀਆਂ ਪੁੱਛਦੇ ਹੁਣ ਮਨਮੋਹਨ ਸਿੰਘ ਕੁਛ ਵੀ ਸੀਗਾ ਉਹਦੀਆਂ ਕਿਤਾਬਾਂ ਕਿੰਨੀਆਂ ਇੱਥੇ ਇੰਗਲੈਂਡ ਯੂਨੀਵਰਸਿਟੀ ਲੱਗੀਆਂ ਸਾਰਿਆਂ ਦਾ ਇਮਾਨਦਾਰ ਬੰਦਾ ਸਿੰਪਲ ਲਾਈਫ ਸੀ ਉਹਦੀ ਅਤੇ ਕਿੰਨਾ ਉਹਨੇ ਆਪਾਂ ਸਾਰਿਆਂ ਨੂੰ ਉਹਦੇ ਕਰਕੇ ਮਾਣ ਹੋਇਆ ਵੀ ਵੀ ਸਿੱਖਾਂ ਵੀ ਜਿਹੜੇ ਇੰਟੈਲੀਜੈਂਟ ਵੀ ਆ ਇਹ ਸਿੰਪਲ ਵੀ ਆ ਇਹ ਦੁਨੀਆਂ ਲੀਡ ਵੀ ਕਰ ਸਕਦੇ ਆ ਅਤੇ ਜਿਹੜੇ ਆਪਾਂ ਪਾਰਟੀਆਂ ਕਰਦੇ ਹਾਂ ਉਹ ਕੱਕੇ ਨੂੰ ਲੀਡ ਕਰਨਾ ਹੁੰਦਾ ਪਤਾ ਨਹੀਂ ਕੱਲ੍ਹ ਹੀ ਦਿਖਾਵਾ ਕਰਦੇ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਦਿਖਾਵੇ ਦੀ ਕੱਲ੍ਹ ਹੀ ਵਿੱਚ ਸਾਨੂੰ ਥੋੜ੍ਹੀ ਆਦਤ ਜੀ ਪੈ ਗਈ ਹੈਗੀ ਆ ਆਓ ਮੈਂ ਬਹੁਤਾ ਲੰਬਾ ਲੈਕਚਰ ਮੈਂ ਨਾ ਕਰਾਂ ਅਤੇ ਇੱਕ ਵਾਰੀ ਫਿਰ ਵਧਾਈਆਂ ਮਾਤਾ ਪਿਤਾ ਨੇ ਚੰਗੀ ਸਿਕਸ਼ਾ ਦਿੱਤੀ ਇਹਨਾਂ ਨੂੰ ਉਹਨਾਂ ਨੂੰ ਵੀ ਵਧਾਈਆਂ ਹੈਗੀਆਂ ਇਹਨਾਂ ਦੇ ਨੂੰ ਅਤੇ ਗਾਂਹ ਵੀ ਤੁਸੀਂ

ਹੋਰ ਇਹ ਪ੍ਰਚਾਰ ਕਰਿਆ ਕਰੋ। ਆਪਾਂ ਚਾਹੁੰਦੇ ਹਾਂ, ਅਸੀਂ ਤਾਂ ਇਹ ਚਾਹੁੰਦੇ ਪੰਜਾਬ ਨੂੰ ਖੁਸ਼ਹਾਲ ਦੇਖਣਾ। ਅਸੀਂ ਤਰੱਕੀ ਕਰਦੇ, ਅਸੀਂ ਸਾਡੀ ਸਟੇਜ ਹੋਈ। ਚਲੋ ਮੈਂ ਮੀਡੀਆ ਵਿੱਚ ਪੰਜਾਬ ਟਾਈਮ ਅਖਬਾਰ ਵੀ 35-40 ਸਾਲ ਤੋਂ ਚਲਾਉਣਾ ਹੈਗਾ, ਇੱਕੋ ਇੱਕ ਅਖਬਾਰ ਇੱਥੇ ਹੈਗੀ ਆ, ਟੀ ਵੀ 'ਤੇ ਵੀ ਜਾਂਦੇ ਰਹੀਦਾ ਹੈਗਾ, ਸਦਾ ਹੀ ਆਹ ਹੀ ਗੱਲਾਂ ਕਰੀ ਦੀਆਂ ਆਪਾਂ ਵੀ ਕਿਸੇ ਤਰ੍ਹਾਂ। ਮੈਸੇਜ ਅਜੇ ਵੀ ਸਾਡਾ ਨਾਫ ਨਹੀਂ ਗਿਆ, ਅਤੇ ਗੁਰਦੁਆਰੇ ਵੀ ਨਹੀਂ ਮੈਸੇਜ ਆ ਦਿੰਦੇ। ਕਈ ਵਾਰ ਮੇਰੇ ਨਾਲ ਕਈ ਬੰਦੇ ਇੱਥੇ ਵੀ ਗੁੱਸੇ ਹੋ ਜਾਂਦੇ ਆ, ਕਹਿੰਦੇ ਪੁਲ ਵਾਲਾ ਸਟੇਜ 'ਤੇ ਆ ਗਿਆ, ਸਾਡੀ ਪਾਰਟੀ ਦਾ ਸਵਾਲ ਖਰਾਬ ਕਰਨਾ। ਮੈਂ ਤੁਸੀਂ ਸਾਡਾ ਪੰਜਾਬ ਹੀ ਤਬਾਹ ਕਰਤਾ, ਸਾਡੇ ਬੱਚੇ ਹੀ ਸਾਰੇ ਖਰਾਬ ਕਰਤੇ, ਤੁਹਾਨੂੰ ਸੰਗ ਸ਼ਰਮ ਕਰਿਆ ਕਬੂਲਣੇ। ਕਈ ਕਈ ਮਾਣ ਵੀ ਬਹੁਤ ਕਰਦੇ ਆ, ਇੱਦਾਂ ਦੀ ਗੱਲ ਵੀ ਹੈ ਨਹੀਂ ਕੋਈ ਵੀ, ਕਈ ਸਤਿਕਾਰ ਵੀ ਉਹ ਕਰਦੇ ਆ, ਕਹਿੰਦੇ ਗੁਰਦੁਆਰਾ ਕੋਈ ਬੋਲਦਾ ਨਹੀਂ ਖੁੱਲ੍ਹ ਕੇ ਇਹਦੇ ਉੱਤੇ, ਵੀ ਪਤਾ ਨਹੀਂ ਗੱਲ ਇਹਨਾਂ ਨੂੰ ਹੁੰਦਾ ਵੀ ਸਾਡੇ ਕਿਤੇ ਇੱਥੇ ਪ੍ਰੋਗਰਾਮ ਨਾ ਘੱਟ ਜਾਣ ਕਿਤੇ। ਅਤੇ ਮੇਰਾ ਥੋੜ੍ਹਾ ਜਿਹਾ ਖਿਆਲ ਡਿਫਰੈਂਟ ਹੈਗੇ ਆ, ਸਾਨੂੰ ਪਹਿਲਾਂ ਤੁਸੀਂ ਆ, ਬੱਚੇ ਆ, ਵੀ ਸਾਡੇ ਬੱਚੇ ਵੱਡੀਆਂ ਪੜ੍ਹਾਈ ਕਰਨ, ਵੱਡੀਆਂ ਪੋਸਟਾਂ ਜਾਣ, ਸੋਹਣੇ ਕਾਰੋਬਾਰ ਖੋਲ੍ਹਣ, ਸਤਿਗੁਰੂ ਫਿਰ ਆਪੇ ਬਖਸ਼ਿਸ਼ ਕਰਨਗੇ। ਨਹੀਂ ਤਾਂ ਫਿਰ ਜੇ ਆਹ ਕੰਮ ਹੀ ਕਰਨੇ, ਫਿਰ ਸਾਨੂੰ ਬਖਸ਼ਿਸ਼ ਨਹੀਂ ਕਰਦਾ ਹੈਗਾ ਜੀ, ਬਖਸ਼ਿਸ਼ ਕੱਲ੍ਹ ਹੀ ਕਰੂਗਾ। ਜਾਂ ਤੁਸੀਂ ਮਾੜਾ ਵੀ ਗੁਰਬਾਣੀ ਫੋਲੋ ਨਹੀਂ ਕਰਦੇ, ਇਤਿਹਾਸ ਫੋਲੋ ਨਹੀਂ ਕਰਦੇ। ਮੈਂ ਅੱਖੀਂ ਦੇਖਿਆ ਸਾਡੇ ਪਿੰਡ ਸ਼ੰਕਰ ਆ, ਸਾਡਾ ਪਿੰਡ ਨਕੋਦਰ ਲਾਗੇ, ਸ਼ਰਾਬੀ ਬੰਦੇ ਨੂੰ ਜਨੇਤੇ ਨੂੰ ਲਿਜਾਂਦੇ ਹੁੰਦੇ ਸੀ। ਮੈਂ ਵੱਡੇ ਇਕੱਠਾਂ 'ਚ ਵੀ ਕਹਿ ਚੁੱਕਾ, ਇੱਥੇ ਆਨੰਦ ਕਾਰਜ ਦੇ ਵਿੱਚ ਸ਼ਰਾਬੀ ਲੈ ਕੇ ਨਹੀਂ ਜਾਂਦੇ ਜਨੇਤੇ, ਉਹ ਕਹਿੰਦੇ ਨੇ ਸਾਡੇ ਪਿੰਡ 'ਚ ਬੇਇੱਜ਼ਤੀ ਕਰਾਉਣੀ ਆ, ਉੱਥੇ ਨੇ ਪੀਣੀ ਆ ਜਾ ਕੇ। ਇੱਕ ਵਾਰ ਇੱਕ ਬੰਦੇ ਨੇ ਲੈ ਗਿਆ ਸੀ, ਫਲੋਰ ਲੱਗ ਗਿਆ ਸੀਗਾ, ਉਹਨੇ ਕਿਤੇ ਬਾਹਰ ਜਾ ਕੇ ਪੀ ਪੂਲੀ ਮਲ ਮੁਲ ਲੈ ਕੇ ਆਪਣੀ, ਅਤੇ ਉਹਨੂੰ ਉੱਥੇ ਛੱਡਿਆ ਸੀ, ਨਾਲ ਲੈ ਕੇ ਨਹੀਂ ਸੀ ਆਏ। ਇੱਦਾਂ ਪੁਰਾਣੇ ਬਜ਼ੁਰਗ, ਇੰਨੀ ਦ੍ਰਿੜਤਾ ਹੁੰਦੀ ਸੀ। ਉੱਥੇ ਕਦੇ ਸੁਣਿਆ ਸੀ ਚੋਰੀਆਂ ਹੋ ਗਈਆਂ, ਕੋਈ ਡਾਕਾ ਪੈ ਗਿਆ, ਕੋਈ ਆ ਗਿਆ, ਕੋਈ ਫਲਾਨਾ ਆ ਗਿਆ, ਫਲਾਨਾ ਆ ਗਿਆ, ਉਹਨਾਂ ਦ੍ਰਿੜਤਾ ਸੀ। ਪੜ੍ਹੇ ਨਹੀਂ ਸੀ ਉਹ, ਪਤਾ ਨਹੀਂ ਸਤਿਗੁਰੂ ਨੇ ਇੰਨੀ ਸੋਝੀ ਦਿੱਤੀ ਸੀ ਉਹਨਾਂ ਨੂੰ, ਵੀ ਉਹਨਾਂ ਦਾ ਇੰਨੀ ਦ੍ਰਿੜਤਾ ਸੀਗੀ। ਅਤੇ ਮੈਂ ਦੇਖਿਆ ਵੀ ਘਰ ਦਿਨ ਪਹਿਲੇ ਕਹਿੰਦੇ ਆ, ਤੁਹਾਡਾ ਬੰਦਾ ਪੀਣ ਵਾਲਾ ਸਾਡੇ ਵਿਆਹ 'ਚ ਨਹੀਂ ਆ ਸਕਦਾ। ਹੁਣ ਉਸ ਵਾਰ ਪੀਣ ਵਾਲੇ ਸਾਰੇ ਮੋਹਰੇ ਹੁੰਦੇ ਆ, ਅਤੇ ਬਜ਼ੁਰਗਾਂ ਤੋਂ ਪੁੱਛਦੇ ਕੋਈ ਨਹੀਂ। ਅਸੀਂ ਵੀ ਵੀਕ ਹੋ ਗਏ ਹਾਂ, ਬਜ਼ੁਰਗ ਵੀ ਸਾਡੇ ਵੀਕ ਹੋ ਗਏ, ਅਸੀਂ ਬਹੁਤ, ਸਾਡੇ ਜਾਨ ਨਹੀਂ ਰਹੀ, ਫੈਸਲਾ ਦੇਣ ਦੀ ਹਿੰਮਤ ਹੀ ਹੈ ਨਹੀਂ। ਭਾਈ ਕਹਿੰਦੇ ਆਹ ਨਾ ਗੁੱਸੇ ਹੋ ਜਾਏ, ਉਹ ਨਾ ਗੁੱਸੇ ਹੋ ਜਾਏ, ਉਹ ਨਾ ਗੁੱਸੇ ਹੁੰਦੇ। ਅਤੇ ਮੈਂ ਜ਼ਿਆਦਾ ਨਾ ਕਹਾਂ, ਬਹੁਤ ਖੁਸ਼ੀ ਹੈ ਸਾਨੂੰ, ਸਭ ਤੁਹਾਨੂੰ ਚੜ੍ਹਦੀਆਂ ਗੱਲਾਂ ਬਖਸ਼ੇ, ਕਾਰੋਬਾਰ ਤੁਹਾਡੇ ਵਧਣ, ਅਤੇ ਤੁਸੀਂ ਸਮਾਜ ਦੀ ਸੇਵਾ ਇੱਦਾਂ ਹੀ ਕਰੋ ਚੜ੍ਹਦੀ ਕਲਾ ਦੇ ਵਿੱਚ, ਅਤੇ ਆਪਣਾ ਜੀਵਨ ਸਫਲ ਕਰੋ। ਰੋਲ ਮਾਡਲ ਚਾਹੀਦੇ, ਜਿੰਨੇ ਵੀ ਸਿੱਖ ਆ ਰੋਲ ਮਾਡਲ ਚਾਹੀਦੇ ਆ, ਪਰ ਰੋਲ ਮਾਡਲ ਅਸੀਂ ਬਣੇ ਨਹੀਂ ਗੇ, ਆਪਾਂ ਸਾਰਿਆਂ ਨੂੰ ਪਤਾ ਵੀ ਜੇ ਰੋਲ ਮਾਡਲ ਬਣੇ ਹੁੰਦੇ ਤਾਂ ਮੇਰੇ ਖਿਆਲ ਅੱਧਾ ਇੰਡੀਆ ਸਿੱਖ ਹੋਣੇ ਸੀ, ਅਤੇ ਆਪਾਂ ਇਹਨਾਂ ਕੰਟੇ 'ਚ ਬਹਿ, ਇੱਥੇ ਵੀ ਸਤਿਕਾਰ ਸੀ, ਪੁਰਾਣੇ ਬਜ਼ੁਰਗਾਂ ਬਹੁਤ ਸਤਿਕਾਰ ਸੀ, ਹੁਣ ਘੱਟ ਗਿਆ ਥੋੜ੍ਹਾ ਜਿਹਾ। ਬਹੁਤ ਜੀਵਨ ਵਾਲੇ ਸੀ, ਹਾਰਡ ਵਰਕਰ ਸੀਗੇ, ਕਦੀ ਉਹਨਾਂ ਦੀ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਸੀ, ਕਦੀ ਪੈਸੇ ਦੀ ਬੇਈਮਾਨੀ ਨਹੀਂ ਕਰਦੇ ਸੀ। ਅਤੇ ਸਾਡਾ ਅਕਸ ਸਾਡੇ ਬਜ਼ੁਰਗਾਂ ਨੇ ਬਹੁਤ ਸੋਹਣਾ ਬਣਾਇਆ ਸੀ, ਅਤੇ ਪਰ ਅਸੀਂ ਸਾਡੇ ਹੁਣ ਜਾਣੇ ਜਾਣੇ ਕਈ ਵਾਰੀ ਅਸੀਂ ਸੈਲਫਿਸ਼ ਹੋ ਜਾਂਦੇ ਹਾਂ, ਅਤੇ ਕੋਈ ਗੱਲ ਨਹੀਂ ਜੀ, ਕਰ ਲਓ। ਧੰਨਵਾਦ, ਮੈਂ ਨਵਾਂ ਸਮਰ ਆਵਾਂ ਜੇ ਤੁਸੀਂ ਕਿਸੇ 2 ਮਿੰਟ ਬੋਲਣਾ ਤਾਂ ਆ ਜਾਓ, ਤੁਹਾਡੀ ਸਟੇਜ ਆ, ਅਤੇ ਗਾਂ ਆ ਜਾਓ 2 ਮਿੰਟ, ਤੁਸੀਂ ਨੌਜਵਾਨ ਆ ਜਾਣ, ਇੱਦਾਂ ਕਰੋਗੇ ਆਨੰਦ ਕਾਰਜ ਨਾ ਗਾਂ ਬੱਚਿਆਂ ਦੀ। ਅਜੇ ਸਾਰੇ ਨਹੀਂ ਮੇਰੇ ਖਿਆਲ ਤਿਆਰ ਹੋਣੇ ਦਿਲੋਂ। ਚਲੋ ਆਪਾਂ ਥੋੜ੍ਹੇ ਦੇਖਿਓ ਕਿੰਨੀ ਸਾਡੀ ਬਖਸ਼ਿਸ਼ ਹੁੰਦੀ ਆ, ਦੇਖਿਓ ਸਤਿਗੁਰੂ ਸਾਨੂੰ ਕੀ ਕੁਛ ਦਿੰਦਾ ਅੰਦਾ। ਅਸੀਂ ਸਿੱਖੇ ਨਹੀਂ ਬਣਦੇ ਅਤੇ ਸਤਿਗੁਰੂ ਦੇਵੇ ਕੱਲ੍ਹ ਹੀ ਸਾਨੂੰ, ਅਤੇ ਸਾਡੇ ਅਸੀਂ ਵੀ 10 ਪਾਉਣ ਲੈ ਕੇ ਆਏ ਸੀਗੇ, ਮੈਂ 75 ਵਿੱਚ ਆਇਆ ਸੀਗਾ, ਅਸੀਂ ਸਤਿਗੁਰੂ ਦੀ ਬਖਸ਼ਿਸ਼ ਹੋਈ ਆ, ਮੈਨੂੰ ਆਉਂਦੇ ਨੇ ਇੱਥੇ ਘਰ ਲੈ ਕੇ ਦਿੱਤੇ ਰਿਸ਼ਤੇਦਾਰਾਂ ਨੇ, ਇੰਨੇ ਚੰਗੇ, ਕਹਿੰਦੇ ਕੈਸ਼ ਕਰਾ ਤੇਰਾ ਲੈਤਾ ਇੱਥੇ ਰਹਿ ਤੂੰ, ਇੰਨੇ ਚੰਗੇ ਕਾਰੋਬਾਰ ਸ਼ੁਰੂ ਕੀਤਾ, ਬਿਨਾਂ ਪੈਸੇ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਮੇਰੇ 70-80 ਬੀਬੀਆਂ ਬੰਦੇ ਵੀ ਫੈਸ਼ਨ ਇੰਡਸਟਰੀ 'ਚ ਕੰਮ ਕਰਦੇ ਰਹੇ, ਹੁਣ ਮੈਂ 40 ਸਾਲ ਤੋਂ ਪੰਜਾਬ ਟਾਈਮ ਅਖਬਾਰ 20 ਚਲਾ ਰਿਹਾ ਹੈਗਾ, ਇੱਕੋ ਇੱਕ ਅਖਬਾਰ ਹੈਗੀ ਯੂਰਪ ਦੇ ਵਿੱਚ, ਕੋਈ ਅਖਬਾਰ ਨਹੀਂ ਰਹੀ ਹੈਗੀ, ਉਹ ਵੀ ਸੇਵਾ ਕਰ ਰਹੇ ਹਾਂ। ਗੁਰਦੁਆਰਾ ਸਾਹਿਬ ਦੇ ਨਾਲ ਵੀ ਇੱਥੇ ਪੰਜਾਬ ਸਿੰਘਾਂ ਨੂੰ ਇਕੱਠੇ ਕੀਤਾ ਵੀ ਆਪਾਂ ਇੱਦਾਂ ਗੁਰਦੁਆਰਾ ਬਣਾਉਣਾ, ਹੁਣ ਬਖਸ਼ਿਸ਼ ਹੋ ਗਈ ਆ ਬਈ, ਇੰਨਾ ਪਿਆਰ ਸੀ ਇੰਗਲੈਂਡ ਦੇ ਵਿੱਚ, ਇਹ ਲੋਕਾਂ ਨੇ ਇੰਨਾ ਸਹਿਯੋਗ ਦਿੱਤਾ ਹੈਗਾ ਵੀ ਮਿਊਜ਼ੀਅਮ ਵਰਲਡ ਲੈਵਲ ਦਾ ਇੱਥੇ ਬਣ ਗਿਆ। ਸ਼੍ਰੋਮਣੀ ਕਮੇਟੀ ਬਣਾਉਣਾ ਚਾਹੀਦਾ ਸੀ ਨਾ, ਇੱਥੇ ਕਿੱਦਾਂ ਬਣ ਗਿਆ? ਇਹ ਮਤਲਬ ਸਤਿਗੁਰ ਦੀ ਸਾਨੂੰ ਹੈਗੀ ਬਖਸ਼ਿਸ਼ ਉੱਤੇ ਨਾ, ਬਰਿੰਗਮ ਵੀ ਗੁਰਦੁਆਰਾ ਬਣਾਇਆ, ਅਤੇ ਪਾਕਿਸਤਾਨ ਦੇ ਗੁਰਦੁਆਰੇ 1,000,000 ਪਾਉਣ ਖਰਚਿਆ, ਥੱਲੇ ਫੋਟੋ ਲੱਗੀਆਂ ਹੋਣੀਆਂ ਜਿੱਥੇ ਆਪਾਂ ਜੋੜੇ ਤਾਰਦੇ ਹਾਂ ਸਾਈਡ 'ਤੇ ਹਾਲ ਖਾਲੀ ਨਾ, ਲਾਂਘਾ ਵੀ ਆਪਾਂ ਖਿਲਾਇਆ, ਅਤੇ ਨਕਾਣਾ ਸਾਹਿਬ ਗੁਰਦੁਆਰੇ ਵੀ ਬਹੁਤ ਨੇ ਆਪਾਂ ਸੇਵਾ ਕਰਾਈ ਹੈ। ਮੈਂ ਵੀ ਪੰਜਾਂ ਦੇ ਲਾਗੇ ਸੇਵਾ ਕਰਾਈ ਆ, ਘੋੜਿਆਂ 'ਤੇ ਵੀ ਉੱਥੇ ਨਗਰ ਕੀਰਤਨ ਵੀ ਕੱਢਿਆ, ਜਦੋਂ ਆਪਾਂ ਸ਼ਹੀਦ ਸਿੰਘਣੀਆਂ ਗੁਰਦੁਆਰੇ ਅਰਦਾਸ ਕਰਦੇ ਹਾਂ, ਅਤੇ ਉੱਥੇ ਉਹਦਾ ਨੀਂਹ ਪੱਥਰ ਰੱਖਣਾ ਸੀਗਾ, ਡੇਰਾ ਸਾਹਿਬ ਗੁਰਦੁਆਰੇ ਤੋਂ ਗਏ ਸੀਗੇ ਸ਼ਹੀਦ ਸਿੰਘ ਸਿੰਘਣੀਆਂ ਗੁਰਦੁਆਰੇ, ਉੱਥੇ ਵੀ ਆਪਾਂ ਨੂੰ 20 ਕਮਰੇ ਆ, ਉੱਥੇ 100-150 ਕਮਰਾ ਆਪਣੇ ਕੋਲ ਨਕਾਣਾ ਸਾਹਿਬ ਆ, ਲੰਗਰ ਹਾਲ ਵੱਡਾ ਆ, ਹਰੇਕ ਦੀ ਜਿਹੜੀ ਚੀਜ਼ ਦੀ ਵੀ ਕਾਰਡ ਉੱਥੇ ਸੀਗੀ। ਇਹ ਇੰਗਲੈਂਡ ਸਿੰਘ ਨੇ ਕੀਤਾ ਤਾਂ ਜ਼ਿਆਦਾ ਉਹਦਾ, ਪਰ ਮੈਂ ਵੀ ਮੁਖੀਆਂ ਵਿੱਚ ਲੀਡ ਕਰਨ ਲੈ ਜਿਆ, ਮੈਨੂੰ ਇਹ ਜਾਵਾਂ ਨਾ ਪਾਕਿਸਤਾਨ, ਮੈਂ ਅਜੇ ਵੀ ਕਮੇਟੀ ਮੈਂਬਰ ਰੱਖਿਆ ਮੈਨੂੰ ਉਹਨਾਂ ਨੇ, ਪਾਕਿਸਤਾਨ ਕਮੇਟੀ ਨੇ ਵੀ,
ਇਸ ਚੀਜ਼ ਦੀ ਬੀਬੀ ਕਹਿ ਗਈ ਸੀ ਹੁਣ ਜਲਨ ਸੈਕਟਰੀ ਬਣੀ ਆ, ਅਤੇ ਉਹ ਕਹਿੰਦੀ ਜੇ ਤੁਸੀਂ ਨਾ ਕਿਤੇ ਆਉਂਦੇ ਹੁੰਦੇ ਨਾ, ਪਰਿਵਾਰ ਸੰਘੇੜਾ ਸਾਹਿਬ ਨਾਲ ਨਾਮ ਲਿਆ ਸੀ ਉਹਨਾਂ ਨੇ, ਅਸੀਂ ਕਹਿੰਦੇ ਹੁਣ ਮਰਮੁਰ ਜਾਣਾ ਸੀ ਤੁਹਾਡੇ, ਕਹਿੰਦੇ ਜਿਹੜਾ ਲੰਗਰ ਦੀ ਸਾਨੂੰ 50,000 ਰੁਪਏ ਦਿੰਦੇ ਹੁੰਦੇ ਸੀ ਵੀ ਅਸੀਂ 4-5 ਦਿਨ ਲੰਗਰ ਤੁਹਾਡੇ ਘਰ ਛਕਣਾ ਬਈ, ਅਤੇ ਕਹਿੰਦੇ ਜਿਹੜੇ ਉਹ ਰੋਟੀਆਂ ਬਚਦੀਆਂ ਹੁੰਦੀਆਂ ਸੁੱਕੀਆਂ ਨਾ, ਉਹ ਮਹੀਨਾ ਮਹੀਨਾ ਚਾਹ ਡੁੱਬ ਕੇ ਅਸੀਂ ਖਾਂਦੇ ਹੁੰਦੇ, ਅਤੇ ਤੁਸੀਂ ਸਾਨੂੰ ਪੜ੍ਹਾਇਆ, ਇਸੇ ਪ੍ਰੋਫੈਸਰ ਲੱਗੀ ਆ ਉੱਥੇ, ਅਤੇ ਜਲਨ ਸੈਕਟਰੀ ਆ ਪਾਕਿਸਤਾਨ ਗੁਰਦੁਆਰਾ ਕਮੇਟੀ ਦੀ, ਐਸੀ ਜੇ ਤਾਂ ਗੁਰਦਾਸ ਸਿੰਘ ਸਾਹਿਬ ਦੀ ਯੂਟਿਊਬ 'ਤੇ ਪਾ ਕੇ ਦੇਖ ਲਿਆ, ਅਸੀਂ ਨਹੀਂ ਕਿਹਾ ਸੀ, ਉਹ ਆਪ ਹੀ ਕਹਿ ਕੇ ਗਈ ਆ ਇਹ 2 ਸਾਲ ਪਹਿਲਾਂ ਇੱਥੇ ਆਪਣਾ ਗੁਰਦੁਆਰਾ ਸਾਹਿਬ ਆਏ ਸੀ ਉਹ, ਅਤੇ ਆਓ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ, ਜਿਹੜੇ ਵੀ ਸਾਡੇ ਲੋੜਵੰਦ ਹੋਰ ਵੀਰ ਥੋੜ੍ਹੇ ਗਰੀਬ ਆ ਜਾਂ ਮਾਈ ਘੱਟ ਆ, ਅਤੇ ਉਹ ਜਿਹੜੇ ਹੈਗੇ ਆ ਆਪਾਂ ਉਹਨਾਂ ਦੀ ਮਦਦ ਕਰੀਏ, ਧੰਨਵਾਦ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰਾਸ਼ਟਰਪਤੀ ਸੰਤ ਕਹਿ ਦੁਖਣ ਅਰਜਾ ਘਟੈ ਸੰਤ ਕਹਿ ਦੁਖਣ ਜਮਤੇ ਨਹੀਂ ਛੁਟੈ ਸੰਤ ਕਹਿ ਦੁਖਣ ਸੁਖ ਸਭ ਜਾਏ ਸੰਤ ਕਹਿ ਦੁਖਣ ਨਰਕ ਮਹਿ ਪਾਏ ਸੰਤ ਕਹਿ ਦੁਖਣ ਮਤ ਹੋਏ ਮਲੀਨ ਸੰਤ ਕਹਿ ਦੁਖਣ ਸੋਭਾ ਤੇ ਹੀਨ ਸੰਤ ਕੇ ਹਥੇ ਕੋ ਰੱਖੇ ਨਾ ਕੋਏ ਸੰਤ ਕਹਿ ਦੁਖਣ ਤਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕਹਿ ਦੁਖਣ ਤੇ ਮੁਖ ਪਵੈ ਸੰਤਨ ਕਹਿ ਦੁਖਣ ਕਾਗ ਜਿਉਂ ਲਵੈ ਸੰਤਨ ਕਹਿ ਦੁਖਣ ਸਰਪ ਜੋਨ ਪਾਏ ਸੰਤ ਕਹਿ ਦੁਖਣ ਤ੍ਰਿਗਤ ਜੋਨ ਕਿਰਮਾਏ ਸੰਤਨ ਕਹਿ ਦੁਖਣ ਤ੍ਰਿਸ਼ਨਾ ਮਹਿ ਜਲੈ ਸੰਤ ਕਹਿ ਦੁਖਣ ਸਭ ਕੋ ਛਲੈ ਸੰਤ ਕਹਿ ਦੁਖਣ ਤੇ ਸਭ ਜਾਏ ਸੰਤ ਕਹਿ ਦੁਖਣ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੁਨਾਹੇ ਨਾਨਕ ਸੰਤ ਭਾਵੇ ਤੋਂ ਪੀ ਗਤ ਪਾਏ ਸੰਤ ਕਨਿੰਦਕ ਮਹਾਤ ਤਾਈ ਸੰਤ ਕਨਿੰਦਕ ਖਿੰਟਿਕ ਨਾ ਪਾਈ ਸੰਤ ਕਨਿੰਦਕ ਮਹਾਤਿਆਰਾ ਸੰਤ ਕਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਤੁਧਾ ਵਿਯੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਤੇ ਬੀਹ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਦਿਆਣ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਭਾਰ ਸੰਤ ਕਾ ਦੁਖੀ ਉਹ ਮਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜਿਉਂ ਪਾਪ ਕੀਤ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੇ ਅਕੇਲਾ ਜਿਉਂ ਬਵਾੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦ ਕਾ ਧੁਰ ਹੀ ਪਿਆ ਨਾਨਕ ਜੋ ਰਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਰਾਸਾ ਸੰਤ ਕੈ ਦੁਖ ਨ ਤ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨਾ ਮਿੱਠੇ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘੱਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਦਸੇ ਧਿਆਵੋ ਸਾਸ ਕੀ ਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ ਮਨ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋਇਕੇ ਭਗਵਾਨ ਜਿਤ ਕਹਿੰਦੀ ਰਹੇ ਅਗਾਏ ਬਹੁ ਨ ਤ੍ਰਿਸ਼ਨਾ ਲਾਗੇ ਆਏ

ਸੋ ਪਰਸਨ ਅਸ਼ਟਪਦੀ ਅਵਨਾਸੀ ਬ੍ਰਾਹਮਣ ਮੇ ਰਾਖ ਮਾਣੇ ਕੀ ਤੂੰ ਪ੍ਰੀ ਤਿਆਗ ਤਿਸਤੇ ਪਰੇ ਨਾਈ ਕਿਛ ਕੋਏ ਸਭ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾ ਤੇਰੇ ਕੀ ਚਰਨੀ ਪਾਓ ਨਾਨਕੈ ਮਨ ਇਹ ਅਨਰਾਓ ਮਨਸਾ ਪੂਰਨ ਸਰਨ ਜੋਗ ਜੋ ਕਰ ਪਾਇਆ ਸੋਈ ਹੋਗ ਹਰ ਨ ਭਰਨ ਜਾਕ ਨੇਤਰ ਫੋਰ ਤਿਸਕਾ ਮੰਤਰਣਾ ਜਾਣੇ ਹੋਰ ਆਨੰਦ ਰੂਪ ਮੰਗਲ ਸਜਾ ਕੈ ਸਰਬ ਤੋ ਸੁਣੀਏ ਕਰਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਸਤ ਮੈਂ ਭੂ

ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ। ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਏ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪੁਰੋਹੀ ਆਪਣੇ ਸੂਸ ਮਤ ਗਿਆਨ ਧਿਆਨ ਜਿੰਦੇ, ਜਨ ਦਾਸ ਨਾਮ ਤੇ ਆਵੇ ਸੇ, ਤੇ ਗੁਣ ਮੈਂ ਜਾਖੋ ਭਰਮਾਏ, ਜਨਮ ਮਰੇ ਫਿਰ ਆਵੇ ਜਾਏ। ਊਚ ਨੀਚ ਕੇ ਆਸਾਨ, ਜੈਸਾ ਜਾ ਨਾਵੇ ਤੈਸਾ ਨਾਨਕ ਜਾਣ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ, ਨਾਨਾ ਬਿਦ ਕਿਨੋ ਵਿਸਾਰ, ਪ੍ਰਭ ਅਭਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨ ਮਾਏ, ਪੂਰੇ ਹੋ ਪੂਰਨ ਸਭ ਠਾਏ, ਨਾਨਾ ਵਿਦ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘੱਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੇ ਨਾਨਕ ਹਰ ਨਾਮ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਪਵਣ, ਨਾਮ ਕੇ ਸੰਗ ਉਦਰੇ ਸੁਣ ਸਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਰ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਾ ਮਹਿ ਸੁਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ, ਨਿਰਮਲੀ ਨਿਸੇ ਬੁਝਾਏ ਥੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ, ਸਤ ਨਾਨਕ ਗੁਰ ਤੇ ਪਾਏ ਸਤ ਬਚਨ, ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼, ਸਤ ਨਿਰਤ ਬੂਜੇ ਜੇ ਕੋਏ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਵੀਟ ਸੋ ਕਰਨੇ ਹਾਰ, ਅਵਰ ਨਾ ਬੁਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆਂ, ਬਿਸਮਣ ਬਿਸਮ ਭਏ ਬਿਸਮਾਦ, ਜਿਨ ਬੂਜੈ ਸਾਇਆ ਸਵਾਦ, ਪ੍ਰਭ ਕੈ ਰੰਗ ਰਾਤ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖਾਟ ਨਹਾਰ, ਜਾਂ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ।

0: ਸੱਚ ਨਾਨਕ ਹੁਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਚਨ ਹਾਰ ਪੂਜਾ ਸਤ ਸਤ ਸੇ ਉਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਜ ਸੁਨਤਾ ਬੂਜਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ
1: ਜਾ ਕਿਰੇ ਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ ਤੇ ਨਿਰਭਉ ਹੋਏ ਬਸਾਨਾ ਦਿਸਤਵਿਆ ਤੇ ਸਮਾਇ ਸਮਾਨ ਬਸ ਮਾਇ ਲੈ ਬਸ ਗੜਾਈ ਤਾਂ ਕੋ ਵੀ ਨਾ ਕਹਿ ਨਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵ ਕਹਿ ਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰਾਉ ਸੇਵਕੋ ਪ੍ਰਭ ਪਾਲਣ ਹਰ ਸੇਵਕੀ ਰਾਖ ਨਿਰੰਕਾਰਾ ਸੋ ਸੇਵ ਦਿਸਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਕਾ ਪਰਧਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੁਦੇਵ ਉਡਾਏ ਆਪਣੇ ਸੇਵਕੋ ਨਾਮ ਜਪਾਏ ਆਪਣੇ ਸੇਵਕੀ ਆਪਦ ਰਾਖੇ ਰਾਖੀ ਕਦਮਤ ਕੋਈ ਨਾ ਲਾਖ ਪ੍ਰਭ ਕੇ ਸੇਵਕੋ ਕੋਣ ਬਹੁ ਉੱਚੇ ਪ੍ਰਭ ਕੇ ਸੇਵਕੋ ਉੱਚੇ ਉੱਚਾ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਬਿਠਾਇਆ ਨੀਕੀ ਕੀਰੀ ਮੈਂ ਕੋਲ ਰਾਖੇ ਪਸੰਦ ਕਰੇ ਤਸਕਰ ਲਸਕਰ ਕੋਲ ਲੱਖ ਜਿਸ ਕਾ ਸਾਸ ਨ ਕੱਢਦੇ ਆਪ ਤਾਕੋ ਰੱਖ ਦੇ ਕਰਾਤ ਮਨ ਯਤਨ ਕਰਤ ਭਾ ਤਿਸ ਕੇ ਕਰਤ ਬਿਰਥੇ ਜਾਤ ਮਾਰਨ ਰਾਖੇ ਅਵਰਣ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਜ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਵਲ ਖਿਡਾਣੀ ਬਾਰੰਬਾਰ ਬਰਬ ਜੋ ਪੀਏ ਪੀ ਅੰਮ੍ਰਿਤ ਮਨ ਤੰਦਰ ਪੀਏ ਨਾਮ ਪਤੰਜਨ ਗੁਰੂ ਕਪਾਇ ਤਿਸ ਕੇ ਜਾਵ ਨਾਇ ਦਿਸ਼ਟਾਇ ਨਾਮ ਤਨ ਨਾਮ ਰੂਪ ਰੰਗੇ ਨਾਮ ਸੁਕਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਵਦਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਦ ਬੈਠੇ ਸੋਤ ਨਾਮ ਕਹੋ ਨਾਨਕ ਜਨ ਕੇ ਸਦਕਾਮ ਬੋਲੋ ਜਾਜੇ ਬਾਦਿ ਦਾਤ ਪ੍ਰਭੂ ਨੇ ਜਨ ਕੀ ਨੀ ਦਾਤ ਕਰੈ ਭਗਤਿਆ ਤੁਮ ਕੇ ਚਾਹੇ ਪ੍ਰਭੂ ਨੇ ਸੁਰੈ ਸਮਾਇ ਜੋ ਹੋ ਆਹੋ ਅਸੋ ਜਾਣੇ ਪ੍ਰਭੂ ਨੇ ਕਹੁ ਪਛਾਣੇ ਦਿਸ ਕੀ ਮਹਿਮਾ ਕੌਣ ਵਖਾਣੋ ਦਿਸ ਕਾ ਗੁਣ ਕਹਿ ਕਨ ਜਾਣ ਵਾਟ ਪਰ ਵਸੈ ਜੂਰੈ ਕਹੋ ਨਾਨਕ ਸਿਜਨ ਪੂਰੈ ਮਨ ਮੇਰੇ ਤਿਨ ਕੀ ਓੜ ਲੇ ਮਨ ਤਿਨ ਆਪਣਾ ਤਿਨ ਜਾਂਦੇ ਜਿੰਜਣ ਆਪਣਾ ਪ੍ਰਭੂ ਛਾਤਾ ਸੋਜਨ ਸਰਬ ਥੋਕਾ ਦਾਤਾ ਤਿਸ ਕੇ ਸਰਨ ਸਭ ਸੁਖ ਪਾਵੇ ਤਿਸ ਕੇ ਦਰ ਸਭ ਪਾਵ ਮਿਟਾਵੇ ਔਰ ਸਿਆਣ ਸਭ ਲਈ ਸਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਮਣ ਜਾਣ ਨ ਹੋਵੀ ਤੇਰਾ ਨਾਨਕ ਤਿਸ ਜਨ ਕੀ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਤਿਗੁਰ ਸਿੱਖੀ ਕਰ ਪ੍ਰਤਪਾਲ ਸੇਵਕੋ ਗੁਰ ਸਾਹ ਦਿਆਲ ਸਿੱਖੀ ਗੁਰ ਦੁਰਮਤ ਮਾਲੇ ਰਹਿ ਗੁਰ ਬਚਨੀ ਹਰ ਨਾਮ ਸਰੈ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਿਗੁਰ ਸਿੱਖੋ ਨਾਮ ਦਾਨ ਦੇ ਗੁਰ ਕਾ ਸਿੱਖ ਗੁਰ ਭਾਗੀ ਹੈ ਸਤਿਗੁਰ ਸਿੱਖ ਕਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗੈ ਮਨ ਮੈਂ ਸਹਿ ਆਪਸ ਕੋ ਕਰ ਕਛੁ ਜਨਾਵੇ ਹਰ ਹਰ ਨਾਮ ਦੇ ਸਤਿ ਆਵੇ ਮਨ ਵੇਚੈ ਸਤਿਗੁਰ ਕੇ ਪਾ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੇ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵਿਸ਼ਵ ਸੇਵ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗੱਜ ਜਾਣੇ ਸੋ ਸਤਿਗੁਰ ਜਿਸ ਰਿਦੇ ਹਰਨਾਵਨ ਕਬਾਰ ਗੁਰ ਕੋ ਭੁਲ ਜਾਉ ਸਰਵ ਨਿਦਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਮੇਕ ਆਪਣੇ ਕੁਛ ਭਰਮ ਸਹਿ ਸਿਆਣ ਬੁਲੈਣ ਜਾਈਏ ਨਾਨਕ ਐਸਾ ਗੁਰੂੜ ਭਾਗੀ ਪਾਈ ਸਫਲ ਦਰਸ਼ਨ ਹੁਪੇ ਕਦ ਪੁਨੀਤ ਪਰਸਤ ਚਰਨ ਕਤ ਨਿਰਮਰੀਤ ਭੇਟਤ ਸੰਗਰਾਮ ਗੁਣ ਰਵੇ ਪਾਰ ਪੁਮਕੀ ਦਰਗੇ ਗਵੇ ਸੁਨ ਕਰ ਬਚਨ ਕਰਨੇ ਕਾਨੇ ਮਨ ਸੰਤੋਖ ਆਤਮ ਬਤਿਆ ਪੂਰਾ ਗੁਰਖ ਜਾ ਕਾ ਮੰਤਰ ਅਮਰ ਦਿਸ਼ਟ ਪੇਕੇ ਹੋ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਦਿਸ ਭਾਵ ਤਿਸ ਲਈ ਮਿਲਾਏ ਜੇ ਬਾਏ ਕੁਛ ਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਗੁਮ ਗੋਚਰ ਪ੍ਰਾਣ ਰਵਾਣੀ ਨਿਰਹਾਰ ਨਿਰਭਰ ਸੁਖਦਾਏ ਤਾਂ ਕੀ ਕੀਮਤ ਕਿਨੇ ਨਾ ਪਾਏ ਅਨਕ ਭਗਤ ਬੰਧਨ ਨਿਧ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਰੋਜ ਆਪਣੇ ਇਹ ਹਰ ਸੁਭਾਵੇ ਜਨ ਕੋਏ ਅੰਮ੍ਰਿਤ ਕੀ ਅਮਰ ਸੋਏ ਇਸ ਪੁਰਖਾ ਨਾਹੀ ਕਦੇ ਬਿਨਾ ਜਾਂ ਕਿ ਮਨ ਭਗਟੇ ਗੁੰਦਾ ਸੇ ਆਠ ਪੈਰ ਹਰ ਕਾ ਨਾਮ ਲੇ ਸਚ ਉਪਦੇਸ ਕੋ ਦੇ ਮੋਹ ਮਾਇਆ ਕੇ ਸੰਗ ਨ ਲੇ ਮਨ ਮੈਂ ਰਾਖੇ ਹਰ ਹਰੇ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋਖ ਦੂਤ ਹੈ ਤੇ ਨਾਸੇ ਤਪਤ ਮੈਂ ਠੰਡ ਵਰਤਾਇਣ ਵੈਦੂ ਨਾਟੇ ਪਾਏ ਜਨ ਮਰਨ ਕੇ ਮਿਟੈਂਦੇ ਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਹ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਬ ਨਾਮ ਮੁਰਾਰੀ ਥਿਤ ਪਾਇ ਚੁੱਕੇ ਪ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਪਿਓ ਏ ਕਲਾ ਧਾਰਜਨ ਸਗਲੀ ਮੋਏ ਆਪਣੇ ਧਰ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾ ਹੀ ਕੋਏ ਸਰਵਣ ਨਿਰੰਤਰ ਏਕੋ ਸੋਏ ਉਤਪੁੱਤ ਰਵੇ ਰੂਪ ਰੰਗ ਪਏ ਪ੍ਰਗਾ ਸਾਧ ਕੇ ਸੰਗੇ

ਸਬਦ ਊਚ ਤਾਕੇ ਸੋਭਾ ਬਾਨੀ ਨਾਨਕੇ ਗੁਣ ਦੁਖ ਰੋਗ ਬਿਨਸੇ ਪੈ ਪਰਮ ਸਾਧ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਇਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਹੋ, ਹਾਜ਼ਰੀਆਂ ਭਰ ਰਹੇ ਹੋ, ਸੇਵਕ ਸ਼ਰਧਾਲੂ ਪਰਿਵਾਰ, ਆਪਣੀ ਬੱਚੀ ਸਿਮਰਨ ਕੌਰ ਦੇ 16ਵੇਂ ਜਨਮ ਦਿਨ ਦੀ ਖੁਸ਼ੀ ਅੰਦਰ ਸਤਿਗੁਰੂ ਪਾਤਸ਼ਾਹੀ ਚਰਨ ਪਰਸਿੰਦਿਆਂ ਰੱਬੀ ਬਾਣੀ ਦੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ਼ੁਕਰਾਨੇ ਦੇ ਸ਼ਬਦ ਸਰਵਣ ਕਰ ਰਹੇ ਸੀ। ਮੇਰਾ ਗੁਰਪੂਰਾ ਸੁਖਦਾਤਾ, ਪੂਰਾ ਗੁਰੂ ਦੁੱਖਾਂ ਦਾ ਨਹੀਂ ਸੁੱਖਾਂ ਦਾ ਦਾਤਾ ਹੈ। ਦੁੱਖ ਘਟਦਾ, ਸੁੱਖ ਝੋਲੀ ਵਿੱਚ ਪਾਉਂਦਾ ਹੈ, ਸੁੱਖਾਂ ਦਾ ਦਾਤਾ ਹੈ। ਕਰਨ ਕਾਰਨ ਸਮਰੱਥ ਸੁਆਮੀ, ਪੂਰਨ ਪੁਰਖ ਵਿਧਾਤਾ, ਸਾਰੀਆਂ ਵਿਧੀਆਂ ਸਾਰੇ ਕਰਨ ਕਾਰਨ ਦੇ ਸਮਰੱਥ ਮਾਲਕ ਹੈ। ਸ਼ਬਦ ਸਰਵਣ ਕਰ ਰਹੇ ਸੀ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਜਿਹੜਾ ਹਰ ਵੇਲੇ ਅਰਦਾਸ ਕਰਦਾ ਹੈ, ਮਾਲਕਾ ਤੇਰਾ ਸ਼ੁਕਰ ਹੈ, ਤੇਰਾ ਸ਼ੁਕਰਾਨਾ ਹੈ, ਤੂੰ ਬੜਾ ਕੁਝ ਦਿੱਤਾ ਹੈ, ਬੜੇ ਪਦਾਰਥ ਦਿੱਤੇ ਨੇ। ਅੱਜ ਦਾ ਮਨੁੱਖ ਪਦਾਰਥਾਂ ਦੀ ਕਮੀ ਨਹੀਂ, ਮਨੁੱਖ ਸੋਚਦਾ ਹੈ ਕੱਪੜਿਆਂ ਦੀ ਲੀੜਿਆਂ ਦੀ ਕਮੀ ਥੋੜ੍ਹੀ ਹੈ, ਲਮਾਰੀਆਂ ਭਰੀਆਂ ਪਈਆਂ ਨੇ। ਮਨੁੱਖ ਸੋਚਦਾ ਪਾਵਾਂ ਅਤੇ ਪਾਵਾਂ ਕਿਹੜੇ, ਇਹ ਸੋਚਦਾ, ਇਹ ਨਹੀਂ ਕਿ ਹੈ ਨਹੀਂ। ਪਦਾਰਥ ਕਿੱਦਾਂ ਦੇ ਕਿਹੜੇ ਛਕਣੇ ਨੇ ਇਹ ਸੋਚਦਾ, ਪਦਾਰਥਾਂ ਦੀ ਕਮੀ ਨਹੀਂ। ਪਰ ਮਨੁੱਖ ਫਿਰ ਵੀ ਕਲਪਦਾ, ਦੁਖੀ ਹੈ, ਆਤਮਾ ਦਾ ਸੁੱਖ ਨਹੀਂ, ਸ਼ਾਂਤੀ ਨਹੀਂ, ਚੈਨ ਨਹੀਂ। ਉਹ ਕਿੱਥੋਂ ਮਿਲਣੀ ਸੀ? ਉਹ ਸ਼ਬਦ ਤੋਂ ਮਿਲਣੀ ਸੀ, ਪੂਰੇ ਗੁਰੂ ਤੋਂ ਮਿਲਣੀ ਸੀ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਆਰੰਭ ਵਿੱਚ ਪਾਤਸ਼ਾਹ ਜੀ ਕਹਿਣ ਲੱਗੇ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ। ਤਿੰਨ ਵਾਰ ਸ਼ਬਦ ਵਰਤਿਆ ਮਿਹਰਬਾਨ। ਭਲਾ ਕਿਉਂ? ਮਨੁੱਖ ਵੀ ਰੀਸ ਕਰਦਾ, ਦਿਆਲੂ ਬਣਦਾ, ਮਿਹਰਬਾਨ ਹੁੰਦਾ, ਪਰ ਅਖੀਰ ਵਿੱਚ ਕਲਪਦਾ ਹੋਇਆ ਇਹ ਕਹਿ ਦਿੰਦਾ, ਭਲਿਓ ਤੁਹਾਨੂੰ ਮੇਰਾ ਬੂਹਾ ਲੱਭੈ। ਉਹ ਪਰਮਾਤਮਾ ਦਾ ਇੱਦਾਂ ਦਾ ਹੈ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਉਹ ਪਛਤਾਉਂਦਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਜੀ ਸਗਲ ਕਹੋ ਦੇ ਦਾਨ, ਸਾਰੇ ਜੀਵਾਂ ਦੀ ਸਾਰ ਸੰਭਾਲ ਕਰਦਾ। ਜਦੋਂ ਸਿੱਖੀ ਸਿਧਾਂਤਾਂ ਨੂੰ ਪੜ੍ਹਿਆ ਜਾਂਦਾ ਤਾਂ ਦੋ ਗੱਲਾਂ ਮੁੱਖ ਰੂਪ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇ, ਉਹ ਕਿਹੜੀਆਂ? ਕਹਿਣ ਲੱਗੇ, ਜੇ ਤੇਰਾ ਕਿਸੇ ਨੇ ਕੁਝ ਸਵਾਰਿਆ, ਉਹਨੂੰ ਚੇਤੇ ਰੱਖੀ ਭੁਲਾਵੀਂ ਨਾ, ਅਤੇ ਜੇ ਤੂੰ ਕਿਸੇ ਦਾ ਕੁਝ ਸਵਾਰਿਆ, ਉਹਨੂੰ ਚੇਤੇ ਨਾ ਰੱਖੀ, ਉਹਨੂੰ ਭੁਲਾ ਦੇਈਂ। ਗਹਿਰਾਈ ਨਾਲ ਗੱਲ ਸਮਝਣ ਵਾਲੀ ਹੈ। ਸਿੱਖੀ ਸਿਧਾਂਤਾਂ ਨੂੰ ਪੜ੍ਹਦੇ ਹਾਂ ਤਾਂ ਦੋ ਗੱਲਾਂ ਮੁੱਖ ਰੂਪ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇ। ਜਿਹੜਾ ਦੋ ਗੱਲਾਂ ਇਹ ਕਮਾ ਲੈਂਦਾ, ਉਹਦੀ ਜ਼ਿੰਦਗੀ ਸੌਖੀ ਅਤੇ ਸਫਲ ਬਣ ਜਾਂਦੀ ਹੈ। ਕਹਿਣ ਲੱਗੇ, ਜੇ ਤੇਰਾ ਕਿਸੇ ਨੇ ਕੁਝ ਸਵਾਰਿਆ, ਉਹਨੂੰ ਚੇਤੇ ਰੱਖੀ ਭੁਲਾਵੀਂ ਨਾ। ਕਿਉਂ? ਕਿਉਂਕਿ ਭੁਲਾਉਣ ਵਾਲਾ ਅਕਿਰਤਕਨ ਹੁੰਦਾ, ਅਤੇ ਅਕਿਰਤਕਨ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ। ਨਿੱਤ ਪੜ੍ਹਦੇ ਹਾਂ, ਅਕਿਰਤਕਣਾ ਹਰ ਵਿਸਰਿਆ ਜੋਨੀ ਪਰਮੇਤ। ਅਕਿਰਤਕਣਾ ਦੇ ਸਿਰਲੇਖਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੋ ਵਾਰਾਂ ਦਰਜ ਕੀਤੀਆਂ ਨੇ, ਸਮਾਂ ਨਹੀਂ, ਸਮਾਂ ਸੀਮਤ ਹੈ। ਦੂਸਰਾ ਕਹਿਣ ਲੱਗੇ, ਜੇ ਤੂੰ ਕਿਸੇ ਦਾ ਕੁਝ ਸਵਾਰੇ, ਉਹਨੂੰ ਚੇਤੇ ਨਾ ਰੱਖੀ ਭੁਲਾ ਦੇ। ਕਿਉਂ? ਕਿਉਂਕਿ ਚੇਤੇ ਰੱਖਣ ਨਾਲ ਮਨ ਵਿੱਚ ਅਹੰਕਾਰ ਪੈਦਾ ਹੋ ਜਾਂਦਾ, ਤੂੰ ਰੱਬ ਦਾ ਸ਼ਰੀਕ ਬਣ ਬੈਠੇਗਾ, ਅਤੇ ਜਿੱਥੇ ਕਿਰਤਕਨ ਪ੍ਰਵਾਨ ਨੇ ਉੱਥੇ ਅਹੰਕਾਰੀ ਕਿਹੜਾ ਪ੍ਰਵਾਨ ਹੈ? ਨਿੱਤ ਪੜ੍ਹਦੇ ਹਾਂ, ਹਰ ਜੀ ਉਹ ਅਹੰਕਾਰ ਨਾ ਭਾਵ ਵਿਵੇਦ ਕੂਕ ਸੁਣਾਵੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ, ਸੇਵਾ ਅਤੇ ਸਿਮਰਨ ਕਰੀ, ਅਕਾਊਂਟ ਨਾ ਖਿਲਾਉਂਦਾ ਫਿਰੀ, ਦੱਸਦਾ ਨਾ ਫਿਰੀ ਜਣੇ ਖਣੇ ਨੂੰ। ਕਹਿਣ ਲੱਗੇ, ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੇ ਦਰ 'ਤੇ ਨਿਮਰਤਾ ਵਾਲੇ ਕਬੂਲ ਹੁੰਦੇ ਨੇ, ਅਹੰਕਾਰੀ ਨਹੀਂ। ਸੌਖੇ ਸ਼ਬਦਾਂ ਵਿੱਚ ਸਮਝ ਲਈਏ, ਉਦਾਹਰਣ ਦੇਵਾਂ। ਜਦੋਂ ਬੀਜ ਨੂੰ ਧਰਤੀ ਖੋਦ ਕੇ ਆਪਾਂ ਵਿੱਚ ਰੱਖਦੇ ਹਾਂ, ਉੱਤੋਂ ਸੁਹਾਗਾ ਮਾਰ ਦਿੰਦੇ ਹਾਂ, ਮਿੱਟੀ ਸਫੈਦ ਕਰ ਦਿੰਦੇ ਹਾਂ, ਅਤੇ ਉਹ ਬੀਜ ਪੁੰਗਰਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਬਾਹਰ ਦੀ ਦੁਨੀਆਂ ਵਿੱਚ ਇੰਜ ਕਰਦਾ, ਪਰ ਧਰਮ ਦੀ ਦੁਨੀਆਂ ਵਿੱਚ ਇੰਜ ਨਹੀਂ ਕਰਦਾ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ।
ਇਹ ਸਾਰੇ ਪਦਾਰਥ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਿੱਤੇ ਹੋਏ ਨੇ, ਧਨ ਦੌਲਤ ਧੀਆਂ ਪੁੱਤਰ ਮਹਿਲ ਮਾੜੀਆਂ ਵੱਡੇ ਵੱਡੇ ਹੋਸਪਿਟਲ ਨੇ, ਗਾਇਨੇ ਲਈ ਸਪੈਸ਼ਲਿਸਟ ਡਾਕਟਰ ਨੇ, ਕਈ ਵਾਰ ਉਹਨਾਂ ਦੇ ਘਰ ਨਹੀਂ ਵੀ ਔਲਾਦ ਹੁੰਦੀ। ਇਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਦਾਤ ਹੈ। ਕਹਿਣ ਲੱਗੇ ਸਾਰੇ ਪਦਾਰਥ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਨੇ। ਇਹ ਜੀਵ ਜੇ ਭਾਵੇਂ ਤੇਰੀ ਹੈ, ਸਾਰੇ ਪਦਾਰਥ ਵਰਤਣ ਨੂੰ ਤੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤੇ ਨੇ। ਨਲਕਾ ਭਾਵੇਂ ਤੇਰੇ ਘਰ ਵਿੱਚ ਲੱਗਾ, ਪਾਣੀ ਤੇ ਕੁਦਰਤੀ ਦਾਤ ਹੈ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਤੈਨੂੰ ਮਿਲਦਾ ਹੈ। ਵੱਡੇ ਵੱਡੇ ਦੁਨੀਆਂ ਦੇ ਸੁਲਤਾਨ ਠੂਠਾ ਫੜ ਕੇ ਮੰਗਦੇ ਦੇਖੇ, ਮੰਗੀ ਪੀਕ ਨਸੀਬ ਨਾ ਹੋਈ। ਕਹਿਣ ਲੱਗੇ ਜਿਹੜੇ ਚੇਤੇ ਰੱਖਦੇ ਨੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਧੰਨਵਾਦ ਕਰਦੇ ਨੇ। ਪ੍ਰਸ਼ਾਦਾ ਛੱਕ ਕੇ ਦਿਲੋਂ ਇਹ ਕਹਿੰਦੇ ਨੇ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਨਾ। ਉਹ ਦਾਤਾਂ ਨੂੰ ਯਾਦ ਰੱਖਦੇ ਨੇ, ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਧੰਨਵਾਦ ਸ਼ੁਕਰਾਨਾ ਕਰਦੇ ਨੇ। ਛੋਟੀ ਜਿਹੀ ਗਾਥਾ ਕਹਿ ਕੇ ਸਮਾਪਤੀ ਕਰ ਦੇਣੀ ਹੈ। ਖਾਨਾ ਖਾਨ ਮੁਸਲਮਾਨ ਲਿਖਾਰੀ ਹੋਏ ਨੇ, ਗੁਜ਼ਾਰੇ ਜੋਗੀ ਆਮਦਨ ਰੱਖ ਕੇ ਬਾਕੀ ਗਰੀਬਾਂ ਵਿੱਚ ਨਾਥਾਂ ਵਿੱਚ ਵੰਡ ਦਿੰਦੇ ਨੇ। ਅੱਜ ਵੰਡਣ ਵਾਸਤੇ ਬੈਠ ਕੇ ਇੱਕ ਚੰਗੀ ਪ੍ਰਾਂਤ ਜਿਹੜੀ ਹੈ ਉਹ ਅਨਾਜ ਦੀ ਭਰ ਲਈ। ਲੈਣ ਵਾਲਿਆਂ ਦੀਆਂ ਕਤਾਰਾਂ ਲਾਈਨਾਂ ਵਿੱਚ ਲੱਗੇ ਹੋਏ ਨੇ, ਸਾਰਿਆਂ ਦੀ ਝੋਲੀ ਵਿੱਚ ਖਾਨਾ ਖਾਨ ਖੈਰਾਤ ਪਾ ਰਹੇ ਨੇ। ਇੱਕ ਦਰਵੇਸ਼ ਉਸ ਲਾਈਨ ਵਿੱਚ ਖੜ੍ਹਾ, ਆਏ ਹੋਏ ਦਰਵੇਸ਼ ਦੀ ਵਾਰੀ ਆਈ, ਖਾਨਾ ਖਾ ਤੋਂ ਝੋਲੀ ਵਿੱਚ ਖੈਰਾਤ ਪਾ ਰਹੇ ਨੇ। ਆਏ ਹੋਏ ਦਰਵੇਸ਼ ਨੇ ਬਾਂਹ ਫੜ ਲਈ, ਹੱਥ ਫੜ ਲਿਆ, ਬਾਬਾ ਲੈਣਾ ਨਹੀਂ, ਲੈਣਾ। ਫਿਰ ਲੈਂਦਾ ਨਹੀਂ, ਕਹਿਣ ਲੱਗੇ ਨਹੀਂ ਮੈਂ ਆਪਣੇ ਪ੍ਰਸ਼ਨ ਦਾ ਉੱਤਰ ਲੈਣਾ। ਬਾਬਾ ਤੇਰਾ ਕਿਹੜਾ ਪ੍ਰਸ਼ਨ? ਕਹਿਣ ਲੱਗੇ ਦੁਨੀਆਂ ਦਾ ਦਸਤਾਰ ਹੈ, ਦੇਣ ਵਾਲੇ ਦੀਆਂ ਅੱਖਾਂ ਜਿਹੜੀਆਂ ਨੇ ਉੱਚੀਆਂ ਹੁੰਦੀਆਂ ਨੇ, ਹੱਥ ਨੀਵੇਂ ਹੁੰਦੇ ਨੇ। ਤੁਸੀਂ ਸਾਰਿਆਂ ਦੀ ਝੋਲੀ ਵਿੱਚ ਖੈਰਾਤ ਪਾ ਰਹੇ ਹੋ, ਹੱਥ ਉੱਪਰ ਨੂੰ ਚੁੱਕੇ ਹੋਏ ਨੇ ਅਤੇ ਨੀਵੀਂ ਪਾਈ ਹੋਈ ਹੈ। ਖਾਨਾ ਖਾਨ ਦੇ ਅੱਖਾਂ ਵਿੱਚ ਅੱਥਰੂ ਆ ਗਏ। ਬਾਬਾ ਇਹ ਪਦਾਰਥ ਕਿਸੇ ਹੋਰ ਦੇ ਨੇ, ਵੰਡਣ ਦੀ ਡਿਊਟੀ ਮੇਰੀ ਲਾਈ, ਮੈਂ ਤਾਂ ਸ਼ਰਮ ਦਿਆਂ ਮਾਰੇ ਨੀਵੀਂ ਪਾਈ। ਉੱਥੇ ਸਤਰਾਂ ਉਚਾਰਨ ਕੀਤੀਆਂ। ਕਹਿਣ ਲੱਗੇ ਸਿੱਖੇ ਕਹਾਂ ਨਵਾਬ ਜੋ ਦੇਣੀ ਐਸੀ ਦੇਣ, ਜਿਉਂ ਜਿਉਂ ਕਰ ਉੱਚੇ ਉੱਠੈ ਤਿਉਂ ਤਿਉਂ ਨੀਚੇ ਨੈਣ। ਕਰ ਹੱਥਾਂ ਨੂੰ ਕਹਿੰਦੇ ਨੇ, ਜਿਉਂ ਜਿਉਂ ਕਰ ਉੱਚੇ ਉੱਠੈ ਤਿਉਂ ਤਿਉਂ ਨੀਚੇ ਨੈਣ। ਉੱਤਰ ਦਿੱਤਾ, ਦੇਣ ਵਾਲਾ ਕੋਈ ਔਰ ਹੈ, ਭੇਜਤ ਹੈ ਦਿਨ ਰਹਿਣ, ਲੋਕ ਪਰ ਮੁੱਝ ਤੇ ਕਰੈ ਤਾਂ ਤੇ ਨੀਚੇ ਲੈਣ। ਲੋਕ ਤੇ ਭੁਲੇਖਾ ਕਰਦੇ ਨੇ, ਪਦਾਰਥ ਕਿਸੇ ਹੋਰ ਦੇ ਨੇ, ਵੰਡਣ ਦੀ ਡਿਊਟੀ ਮੇਰੀ ਲੱਗੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਪਰਿਵਾਰ, ਸਤਿਗੁਰੂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਹਾਂ। ਰਹਿਮਤ ਕਰਨ ਆਉਣ ਵਾਲੇ ਹਰ ਕਾਰਜਾਂ ਵਿੱਚ ਪਾਤਸ਼ਾਹ ਜੀ ਪਰਿਵਾਰ ਦੇ ਸਿਰ 'ਤੇ ਮੇਰਾ ਪਰਿਆ ਹੱਥ ਰੱਖਣ। ਅੰਗ ਸੰਗ ਸਾਈ ਹੁਣ ਦਰੋਂ ਘਰੋਂ ਚੜ੍ਹਦੀ ਕਲਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨ। ਬੱਚੀ ਦੇ ਸਿਰ 'ਤੇ ਮੇਰਾ ਪਰਿਆ ਹੱਥ ਰੱਖਣ ਜੀ, ਭੁੱਲ ਚੁੱਕ ਦੀ ਖਿਮਾ। ਆਓ ਸਾਡੇ ਅਤੀ ਸਤਿਕਾਰਯੋਗ ਪਰਿਵਾਰ ਦੇ ਅਤੀ ਨਜ਼ਦੀਕ ਜਿਹੜੇ ਨੇ ਡਾਕਟਰ ਗੁਰਚਰਨ ਸਿੰਘ ਜੀ, ਉਹ ਵੀ ਬੈਠੇ ਨੇ, ਹਾਜ਼ਰ ਨੇ, ਪਰਿਵਾਰ ਸਮੇਤ ਪਹੁੰਚੇ ਨੇ। ਆਪ ਸਭ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਜੀ। ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਨਾਲ ਜੁੜੀਏ ਜੀ।

0: ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਾਰ ਨਹਾਰਾ ਦੁਖੰਤਾ ਸੁਖਰਾਸ ਤਾਕੋ ਵਿਘਨਾ ਕਹੂ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤੀ ਸਹਾਇ ਵਾਰ ਸ੍ਰੀ ਭਗਤੀ ਪਾਤਸ਼ਾਹ ਸਮਰਥਮ ਗੌਤੀ ਸਿਮਰਖ ਹੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਾਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜੇ ਹਿਰਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਘਰ ਨਾਉਣ ਦੇ ਆਵੇ ਤਾਂ ਆਏ ਸਭ ਥਾਈਂ ਹੋਏ ਸਾਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਸਦਾ ਸੰਕਾ ਸਿੰਘ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰ ਕੇ ਬੋਲਾਂ ਜੇ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਸਕਿਆ ਦੀਕ ਚਲਾਈ ਤੇ ਗਵਾਹੀ ਦੇ ਕੰਡਟ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਾਂ ਜੇ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਾਂ ਜੇ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਾਂ ਜੇ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਵ ਜਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਬਾਲੇ ਬੋਲਾਂ ਜੇ
1: ਵਾਹਿਗੁਰੂ
0: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੇਸ਼ ਨਾਲ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਣਾ ਜੇ
1: ਵਾਹਿਗੁਰੂ
0: ਸਿੱਖਾਂ ਦਾ ਮੰਨੀ ਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰੂ ਨਦਰ ਕਰੇ ਨਿਮਖੇ ਕਰਨਾਮ ਦੇ ਮੇਰਾ ਮੰਤਨ ਸੀਤਲ ਹੋਏ ਪੂਤਾ ਮਾਤਾ ਕੀ ਆਸੀਸ ਨਿਮਖ ਨ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸਿੰਘ ਸੱਜ ਜਸਵੰਤ ਸਿੰਘ ਬੀਬੀ ਕਮਲਜੀਤ ਕੌਰ ਜੀ ਸਤਿਗੁਰ ਸ੍ਰੀ ਪਾਤਸ਼ਾਹ ਉਹਨਾਂ ਦੇ ਸੁਪੁੱਤਰੀ ਬੱਚੇ ਸਿਮਰਨ ਕੌਰ ਦੇ ਸਤਿਗੁਰ ਸ੍ਰੀ ਪਾਤਸ਼ਾਹ 16ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਸਤਿਗੁਰ ਸ੍ਰੀ ਉਪਰੰਤ ਗੁਰ ਸ਼ਬਦ ਚੌਂਕੀ ਜੀ ਕੀ ਅਰਦਾਸ ਹੈ ਇੱਕ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹਨ ਬਾਣੀ ਪੜ੍ਹਦੇ ਹਨ ਇੱਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣਾਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਬੱਚੇ ਸਿਮਰਨ ਕੌਰ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਦੀਰਘ ਆਯੂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਣਨਾ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮਤਿ ਦੀ ਵਿੱਦਿਆ ਤੇ ਦੁਨਿਆਵੀ ਵਿੱਦਿਆ ਬਖਸ਼ ਕੇ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਆਪ ਨੂੰ ਸੁੰਦਰ ਪੁਸ਼ਾਕੇ ਪਾਏ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢਕਣੇ 11 ਪੌਂਡ ਦਰਸ਼ਨ ਭੇਟ ਮਾਜਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਵਾਸਤੇ 475 ਪੌਂਡ ਬਿਲਡਿੰਗ ਫੰਡ ਵਾਸਤੇ 25 ਪੌਂਡ ਮਾਰਨ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਬੱਚੇ ਸਿਮਰਨ ਕੌਰ ਦੇ ਭਰਾ ਸਤਿਗੁਰ ਸ੍ਰੀ ਪਾਤਸ਼ਾਹੀ ਅਰਨ ਸਿੰਘ ਵੱਲੋਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪਣੀ ਭੈਣ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰ ਸ੍ਰੀ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਣੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਨੇ ਜਿਨ੍ਹੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਕੋਟਾ ਸਰੜਾ ਕਰੀ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਗੁਰਮੁਖ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਸੁਮਨੋ ਭਾਵਨਾ ਸੁਮਪੂਰਨ ਕਣੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਿਆ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਕਿਰਤ ਕਮਾਈ ਜਵਾਦੇ ਬਖਸ਼ਣੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਰਦਾਰ ਰਜਿੰਦਰ ਸਿੰਘ ਅਤੇ ਬੀਬੀ ਕਮਲੇਸ਼ ਕੌਰ ਵੱਲੋਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਾਰੇ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ 11 ਪੁੰਨ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਪਰਤ ਰੱਖੇ ਤੰਦਰੁਸਤੀਆਂ ਬਖਸ਼ਣੀਆਂ ਹਰਮ ਦਨ ਫਤਿਹ ਬਖਸ਼ਣੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਏ ਦਰ ਪ੍ਰਵਾਨ ਪ੍ਰਸ਼ਾਦ ਵਿਸ਼ਵਾਸ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲੇ ਆਪ ਆਪਣੇ ਮੁਖਾਰਬਿੰਦ ਚੋਂ ਪੁੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਵੀ ਦਾ ਪਵਿੱਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬੈਦਨੀਕੀ ਖਟਾਨੀ। ਜੀ ਕੀ ਏਕੇ ਹੀ ਪੈ ਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨੇ ਕੀਮਤ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ। ਪਰਿਵਾਰ ਨੂੰ ਸਭ ਨੇ ਉਦਮ ਬਖਸ਼ਿਆ, ਸਭ ਨੇ ਪਾਠ ਦੀ ਸੇਵਾ ਲਈ ਹੈਗੀ ਆ। ਇਹ ਪਾਠ ਸਰਦਾਰ ਜਸਵੰਤ ਸਿੰਘ ਦੇ ਬੀਬੀ ਕਮਲਜੀਤ ਕੌਰ ਦੀ ਸਪੁੱਤਰੀ ਸਿਮਰਨ ਕੌਰ ਦੇ ਸੋਹਣੇ ਜਾਂਦੀ ਖੁਸ਼ੀ ਦੇ ਵਿੱਚ ਪਰਿਵਾਰ ਨੇ ਇਹ ਸਮੇਂ ਪਾਠ ਕਰਵਾਏ ਹੈਗੇ ਆ। ਬੱਚੀ ਵੱਡੀ ਹੋਈ ਆ, ਸਤਿਗੁਰੂ ਨੂੰ ਹੋਰ ਸਿੱਖੀ ਬਖਸ਼ਣ ਸਾਰੇ ਪਰਿਵਾਰ ਨੂੰ। ਬੱਚੀ ਦਾ ਹੁਣ ਸਮਾਂ ਆ ਵੀ ਪੇਰੈਂਟਸ ਨੂੰ ਬੇਨਤੀ ਕਰਦੇ ਹਾਂ, ਖਰਚ ਕਰਿਓ ਵੱਧ ਤੋਂ ਵੱਧ। ਸਾਡੇ ਡਾਕਟਰ ਹੁਣੇ ਪਿੱਛੇ ਬੈਠੇ ਆ, ਸਾਡੀ ਹਾਕੀ ਦੀ ਪਲੇਅਰ ਸਾਡੇ ਜਨਰਲ ਜਨਰਲ ਵਾਰਡੀ ਉਹ ਵੀ ਪਿੱਛੇ ਬੈਠੇ ਆ। ਵੱਡੇ ਅਹੁਦੇ 'ਤੇ ਜਾਣਾ, ਇੱਕੋ ਹੀ ਚਾਹੀਦਾ ਬਈ ਇਹ ਬੱਚੀ 'ਤੇ ਨਾ। ਹੁਣ ਜੇ ਲੋੜ ਮੈਨੂੰ ਪਤਾ ਖਰਚਾ ਅੱਜ ਕੱਲ੍ਹ ਐਵੇਂ 70-80 ਹਜ਼ਾਰ ਪਾਉਣ ਤੱਕ ਲੱਗ ਜਾਂਦਾ ਡਿਗਰੀ ਕਰਾਉਣ 'ਤੇ ਵੀ। ਅਤੇ ਹੁਣ ਗਾਂ ਯੂਨੀਵਰਸਿਟੀ ਜਾਣਾ ਹੈਗਾ, ਅਤੇ ਅਰਦਾਸ ਕੀਤੀ ਆਪਾਂ ਸਾਰਾ ਰਲ ਮਿਲ ਕੇ। ਅਤੇ ਬੱਚੀ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਬੈਠੇ ਆ, ਜਿਨ੍ਹਾਂ ਨੂੰ ਬੜਾ ਮਾਣ ਆ ਕੌਮ ਨੂੰ, ਪੰਜਾਬ ਨੂੰ, ਸਾਰਿਆਂ ਸਾਨੂੰ ਸਾਰਿਆਂ ਨੂੰ ਹੀ। ਅਤੇ ਇੱਦਾਂ ਹੀ ਬੱਚੀ ਵੀ ਆ ਮਿਹਨਤ ਕਰੇ ਅਤੇ ਪਰਿਵਾਰ ਜਿਹੜਾ ਖਰਚ ਵੀ ਖੁੱਲ੍ਹਾ ਕਰੇ ਥੋੜ੍ਹਾ ਜਿਹਾ। ਅਤੇ ਇੱਥੇ ਹੁਣ ਬੱਚੇ ਕਈ ਪਾਰਲਰ ਬਣੇ ਆ, ਅਤੇ 1 ਲੱਖ ਤੋਂ ਉੱਪਰ ਦੱਸਦੇ ਖਰਚਾ ਆ ਗਿਆ ਸੀ ਪਾਰਲਰ ਬਣਾਉਣ ਦੇ ਉੱਤੇ। ਅਤੇ ਆਪਾਂ ਚਾਹੁੰਦੇ ਹਾਂ ਬਈ ਸਾਡੇ ਸਾਰੇ ਬੱਚੇ ਵੱਡੇ ਦਫ਼ਤਰਾਂ 'ਚ ਜਾਣ। ਸਰਦਾਰ ਅੱਗੇ ਪਹਿਲਾਂ ਬਜ਼ੁਰਗਾਂ ਸਾਡੇ ਨੇ ਬੜੀ ਮਿਹਨਤ ਕੀਤੀ ਆ, ਫਾਊਂਡੇਸ਼ਨ 'ਚ ਕੰਮ ਕੀਤਾ ਹੈਗਾ, ਅਤੇ ਉਹਨਾਂ ਨੇ ਆਪਾਂ ਨੂੰ ਫੋਨੇ ਘਰ ਵੀ ਲੈ ਦਿੱਤੇ ਆ, ਐਜੂਕੇਸ਼ਨ ਵੀ ਦਿੱਤੀ ਆ। ਆਪਾਂ ਵੀ ਗਾਂ ਕੁਛ ਕਰੀਏ, ਹੋਰ ਮਿਹਨਤ ਥੋੜ੍ਹੀ ਜਿਹੀ ਵੀ ਆਪਾਂ ਵੀ ਸਾਰਾ ਹੀ ਹੋਰ ਖਰਚ ਜਿਹੜੇ ਆ

ਬੱਚਿਆਂ ਦੀ ਪੜ੍ਹਾਈ ਦੇ ਉੱਤੇ ਜ਼ਿਆਦਾ ਆਪਾਂ ਨੂੰ ਧਿਆਨ ਕੇਂਦਰ ਕਰਨਾ ਚਾਹੀਦਾ ਹੈਗਾ। ਅਤੇ ਬੱਚਿਆਂ ਨੂੰ ਵੀ ਨਾਲ ਹੀ ਬੇਨਤੀ ਆ ਵੀ ਬੱਚਿਆਂ ਨੇ ਵੀ ਕੋਸ਼ਿਸ਼ ਕਰੋ ਮਿਹਨਤ ਕਰਨ ਦੀ। ਬਹੁਤ ਔਖੇ ਹੋ ਕੇ ਪੇਰੈਂਟਸ ਨੇ ਪੈਸੇ ਕਮਾਉਂਦੇ, ਬੜਾ ਔਖਾ ਆਪਾਂ ਸਾਰਿਆਂ ਨੂੰ ਪਤਾ, ਅਤੇ ਉਹ ਪੈਸੇ ਅਜਾਈ ਨਹੀਂ ਜਾਣੇ ਚਾਹੀਦੇ ਹੈਗੇ। ਆਪਾਂ ਰਲ ਕੇ ਅਰਦਾਸ ਕਰਦੇ ਸਾਰੇ ਸਤਿਗੁਰੂ ਬੱਚੇ ਨੂੰ ਗੁਰਸਿੱਖੀ ਵੀ ਬਖਸ਼ੇ ਅਤੇ ਇਹ ਪੜ੍ਹਾਈ ਵੀ ਹਾਲੇ ਦਾ ਸਤਿਗੁਰੂ ਬਖਸ਼ ਕਰਨ, ਧਿਆਨ ਇਹਦਾ ਇਕਾਗਰਤ ਕਰਨ, ਵੱਡੇ ਅਹੁਦੇ 'ਤੇ ਪਹੁੰਚੇ। ਆਪਾਂ ਕੋਸ਼ਿਸ਼ ਕਰੀਏ ਸਾਰੇ, ਤੁਸੀਂ ਵੀ ਅਸੀਂ ਵੀ ਹੋਰ ਪੇਰੈਂਟਸ ਵੀ ਬੈਠੇ ਸਾਰੇ, ਆਪਾਂ ਜਾਣੇ ਜਾਣੇ ਪਹਿਲੀਆਂ 'ਚ ਬਜ਼ੁਰਗਾਂ ਨੇ ਇੱਥੇ ਇਹਦੇ ਪਾਸੇ ਧਿਆਨ ਘੱਟ ਦਿੱਤਾ। ਬੱਚੇ 16 ਸਾਲ ਦੇ ਸੀ ਉਦੋਂ ਕੰਮ 'ਤੇ ਲਾਉਂਦੇ ਫੁੱਲ ਟਾਈਮ, ਹੁਣ ਵੀ ਉਦੋਂ ਮੈਨੂੰ ਕਈ ਬੰਦੇ ਦੱਸਦੇ ਸਰ 2 ਪੌਂਡ ਹਫ਼ਤੇ 'ਤੇ ਤਨਖਾਹ ਮਿਲਦੀ ਹੁੰਦੀ ਸੀ, ਪੜ੍ਹਾਇਆ ਨਹੀਂ ਉਹਨਾਂ ਨੂੰ ਅਤੇ ਠੀਕ ਦੇ ਉਹ ਪੜ੍ਹਾਉਂਦੇ ਅਤੇ ਹੁਣ ਉਹ ਸੁਖੀ ਰਹਿੰਦੇ। ਅਤੇ ਧੀਰਾਂ ਨੂੰ ਬੇਨਤੀ ਆ, ਗਿਆਨੀ ਜੀ ਆ ਜਾਓ ਦੇ ਦਿਓ ਸਿਰਪਾ। ਭੈਣ ਜੀ ਤੁਸੀਂ ਵੀ ਆਓ ਜੀ, ਅਰਜਨ ਅਵਾਰਡ ਵਾਲੇ ਪਿੱਛੇ ਬੈਠੇ ਆ, ਉਹਨਾਂ ਦੇ ਨਾਲ ਦਵਾ ਦਿਓ, ਪਿੱਛੇ ਬੈਠੇ ਆ ਜਾਓ ਤੁਸੀਂ ਦਿਓ ਸਿਰਪਾ। ਅਸੀਂ ਕਹਿੰਦੇ ਚੰਗੇ ਸਪੋਰਟਸਮੈਨ ਵੀ ਬਣਨ ਨਾ, ਆਉਂਦੇ ਭੈਣ ਜੀ ਹੁਣੀ ਉਹ ਦੇਣਗੇ। ਸਾਡੀਆਂ ਭੈਣਾਂ ਬੈਠੀਆਂ ਜੋਹਰ ਪਰਿਵਾਰ 'ਚੋਂ ਅਤੇ ਸਾਡਾ ਪਰਿਵਾਰ ਇਹਨਾਂ ਦੇ ਨਾਲ ਸਾਡਾ ਲੰਬੇ ਚਿਰ ਤੋਂ ਅਸੀਂ ਇਕੱਠੇ ਡਰਵੀ ਜੀ ਵਿਚਰੇ ਹਾਂ ਪੰਜਾਬ 'ਚ ਵੀ ਸਾਡੇ। ਮੈਂ ਕਈ ਵਾਰੀ ਕਰਦਾ ਮੈਨੂੰ ਤਾਂ ਨਾਂ ਹੀ ਮੇਰਾ ਇਹ ਰੱਖਿਆ ਸੀ ਜੋੜਾਂ ਦਾ ਭਾਣਜਾ। ਅੱਜ ਤੁਸੀਂ ਦੇਣਾ ਸਰੂਪਾ ਜੀ ਨਾਲ ਗਿਆਨੀ ਹੁਣਾਂ ਦੇ ਨਾਲ, ਬੱਚੀ ਨੂੰ ਥੋੜ੍ਹਾ ਜਿਹਾ ਹੌਂਸਲਾ ਮਿਲੇ। ਅੱਜ ਨਾ ਵਰਡੀਆ ਇੰਡੀਆ ਦੇ ਲਈ ਹਾਕੀ ਦੀ ਇਹ ਵਰਲਡ ਲੈਵਲ 'ਤੇ ਖੇਡਣ ਜਾਂਦੇ ਰਹੇ ਆ, ਆ ਇਹ ਦੇਣ ਲੱਗੇ ਦੇ ਦਿਓ ਉਹਨਾਂ ਦੇ।

ਦੋ ਕਿਤਾਬਾਂ, ਇੱਕ ਕੁਐਸਚਨ ਆਨਸਰ ਦੀ ਕਿਤਾਬ ਆ, ਇਹ ਗੁਰਬਾਣੀ ਅਤੇ ਡਾਕਟਰ ਲੋਕ ਸੋਹਣੀ ਕੈਨੇਡਾ ਤੋਂ ਲਿਖੀ ਆ, ਅਤੇ ਇਹਦੇ ਵਿੱਚ ਕੁਐਸਚਨ ਆਮ ਤੁਹਾਡੇ ਹੁੰਦੇ ਸਾਰਿਆਂ ਦੇ ਜਿੰਨਾ ਆਪਾਂ ਕਰਦੇ ਹੀ ਹਾਂ, ਆਨਸਰ ਇਕੱਲੇ ਗੁਰਬਾਣੀ 'ਚ ਦਿੱਤੇ ਉਹਨੇ, ਆਪਣੇ ਕੋਲੋਂ ਕੁਛ ਨਹੀਂ ਲਿਖਿਆ ਵੀ ਗੁਰਬਾਣੀ ਪਹਿਲੀ ਪਾਛੇ ਦੂਜੀ ਤੀਜੀ ਚੌਥੀ ਪਾਛੇ ਇਹਦੇ ਬਾਰੇ ਕੀ ਆਨਸਰ ਦਿੰਦੇ ਹੈਗੇ ਆ। ਇਹ ਕਿਤਾਬ ਥੋੜ੍ਹੀ ਜਿਹੀ ਉਦਾਂ ਹੀ ਪੰਜਾਬੀ ਅਤੇ ਅੰਗਰੇਜ਼ੀ ਇੰਪਰੂਵ ਕਰਨ ਦੀ, ਅੰਗਰੇਜ਼ੀ ਹੁਣ ਬੱਚੇ ਇੱਥੇ ਜ਼ਿਆਦਾ ਪੜ੍ਹੇ ਹੁੰਦੇ, ਥੋੜ੍ਹੀ ਪੰਜਾਬੀ ਵੀ ਨਾਲ ਇਹ ਚਾਰ ਭਾਗ ਅੱਗੇ ਆਪਾਂ ਛਾਪੇ ਸੀਗੇ, ਇਹ ਬੱਚਿਆਂ ਨੂੰ ਦੇਈਦੀ ਹੈਗੀ ਆ, ਅਤੇ ਇਹ ਸਾਰੇ ਹਰੇਕ ਲਈ ਠੀਕ ਆ, ਇਹ ਜਿਹਨੂੰ ਪੰਜਾਬੀ ਆਉਂਦੀ ਅੰਗਰੇਜ਼ੀ ਸਿੱਖ ਸਕਦਾ, ਅਤੇ ਜਿਹਨੂੰ ਅੰਗਰੇਜ਼ੀ ਆਉਂਦੀ ਆ ਉਹ ਪੰਜਾਬੀ ਜਿਹੜੀ ਸਿੱਖ ਸਕਦਾ ਹੈਗਾ। ਧੰਨਵਾਦ ਆ ਪਰਿਵਾਰ ਦਾ ਸਾਰੇ ਦਾ ਹੀ, ਅਤੇ ਕੋਸ਼ਿਸ਼ ਕਰਨੀ ਆਪਾਂ ਸਦਾ ਹੀ, ਕੋਈ ਪ੍ਰੋਗਰਾਮ ਹਾਲਾਂ ਹੁਲਾਂ 'ਚ ਨਹੀਂ ਕਰਨੇ ਹੈਗੇ, ਕੋਈ ਵੀ 16 ਸਾਲ ਦੇ ਬੱਚੇ ਹੁੰਦੇ, 18 ਦੇ ਹੁੰਦੇ ਜਾਂ 21 ਦੇ ਹੁੰਦੇ ਜਾਂ ਕੋਈ ਡਿਗਰੀ ਪ੍ਰਾਪਤ ਕਰਦੇ ਹੈਗੇ ਆ ਜਾਂ ਜਨਮਦਿਨ ਵੀ ਹੁੰਦਾ, ਅਤੇ ਆਪਾਂ ਗੁਰਦੁਆਰੇ ਵਿੱਚ ਇਹ ਕਰਨੇ ਹੈਗੇ ਆ। ਪਹਿਲੀਆਂ ਦੇ ਵਿੱਚ ਅਸੀਂ ਸਾਡੇ ਸੀਨੀਅਰ ਕੋਲ ਨਹੀਂ ਡਿਊਟੀ ਨਿਭਾ ਹੋ ਰਹੀ, ਅਤੇ ਉਹ ਜ਼ਿਆਦਾ ਪੱਬਾਂ ਕਲੱਬਾਂ ਦੇ ਹੋਟਲਾਂ 'ਚ ਲਾਪੇ ਸੀ ਪ੍ਰੋਗਰਾਮ ਕਰਨ, ਅਤੇ ਸਾਡਾ ਕਾਫੀ ਨੁਕਸਾਨ ਹੋ ਗਿਆ, ਆਪਣਾ ਸਾਰਿਆਂ ਦਾ ਨੁਕਸਾਨ ਹੋਇਆ, ਅਤੇ ਬੱਚੇ ਉਹ ਸੰਗਤ ਉਸ ਚੀਜ਼ 'ਚ ਆਪਾਂ ਜਾਣਾ ਚਾਹੁੰਦੇ ਉਹ 'ਚ ਨਹੀਂ ਜਾ ਸਕੇ ਹੈਗੇ, ਅਤੇ ਉਹਨਾਂ ਦੇ ਖਿਆਲ ਇਹ ਸੀ ਕਿ ਵੀ ਨਹੀਂ ਬੱਚੇ ਸਾਡੇ ਵੱਲ ਦੇਖ ਕੇ ਇਹਨੇ ਵੀ ਸਿੱਖੀ ਦੇ ਲਾਗੇ ਰਹਿਣਾ ਹੈਗਾ, ਕਈ ਬੱਚੇ ਫਿਰ ਦੂਰ ਚਲੇ ਗਏ। ਆਓ ਆਪਾਂ ਰਲ ਮਿਲ ਕੇ ਸਾਰੇ ਕੋਸ਼ਿਸ਼ ਕਰੀਏ, ਸਾਰੇ ਆਪਣੇ ਬੱਚੇ ਹੈਗੇ ਆ, ਅਤੇ ਆਪਾਂ ਸਾਰਿਆਂ ਨੂੰ ਚਾਹੁੰਦੇ ਹਾਂ ਵੀ ਇਹ ਗੁਰਦੁਆਰੇ ਦੇ ਲਾਗੇ ਰਹਿਣ, ਪੰਥ ਦੇ ਲਾਗੇ ਰਹਿਣ, ਅਤੇ ਸਿੱਖੀ ਦੇ ਲਾਗੇ ਰਹਿਣ, ਚੰਗੇ ਸਿਟੀਜਨ, ਚੰਗੇ ਗੁਰਸਿੱਖ, ਚੰਗੇ ਇਨਸਾਨ ਬਣਨ, ਅਤੇ ਮਰਸੇ ਰੋਲ ਮਾਡਲ ਸਾਡਾ ਹਰੇਕ ਈ ਸਿੱਖ ਰੋਲ ਮਾਡਲ 'ਚ ਹੋਣਾ ਚਾਹੀਦਾ, ਅਤੇ ਵੀ ਉਹਨੇ ਕੋਈ ਉਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਡੇ ਸਮਾਜ ਨੂੰ ਜਿਹੜੀ ਹੈਗੀ ਆ ਉਹ ਲੱਗੇ ਵੀ ਅਕਸ ਖਰਾਬ ਹੁੰਦਾ, ਅਤੇ ਫਿਰ ਲੋਕਾਂ ਨੇ ਆਪ ਹੀ ਸਿੰਘ ਸੱਜਣ ਆਪਣਾ ਆਪ ਹੀ ਲੋਕਾਂ ਸਿੱਖੀ ਲੱਗ ਜਾਣਾ, ਬੋਲਣ ਦੀ ਲੋੜ ਹੀ ਨਹੀਂ ਪੈਣੀ, ਨਾ ਸਾਡੇ ਪ੍ਰਚਾਰਕਾਂ ਦੀ ਲੋੜ ਪੈਣੀ, ਨਾ ਸਾਡੀ ਗੱਲ ਦੱਸਣ ਦੀ ਲੋੜ ਪੈਣੀ ਆਪਾਂ ਸਾਰਿਆਂ ਨੂੰ, ਅਤੇ ਤੁਹਾਡਾ ਜੀਵਨ ਇਹ ਬੋਲਣਾ ਚਾਹੀਦਾ, ਅਤੇ ਜੀਵਨ ਦੇਖ ਕੇ ਹੀ ਬੰਦਾ ਚੰਗਾ ਇਨਸਾਨ, ਚੰਗਾ ਗੁਰਸਿੱਖ ਬਣਦਾ ਹੈਗਾ। ਕਈ ਵਾਰੀ

ਪਾਪ ਪੁੰਨਤ ਹੈ ਭਈ ਕਹਾਵਤ, ਕਉ ਨਰਕ ਕਉ ਸੁਰਗ ਬੰਛਾਵਤ, ਆ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਭਾਰ, ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀ ਉਬਖਿਆ ਨੂੰ, ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ, ਜਹ ਅਭਗਤ ਭਗਤੈ ਆਵ, ਜਹ ਪਸਰੈ ਪਾਸਾਰ ਸੰਤ ਪ੍ਰਤਾਪ, ਦੋ ਪਾਕਾ ਪੈ ਧਨੀ ਉਨਕੀ ਸੋਭਾ ਨੂੰ, ਬਨੀ ਆਪੈ ਕੌਤਕ ਰਣਦ ਚੋ, ਜਾ ਪੈ ਰਸ ਭੋਗ ਨਰ ਜੋ, ਜਿਸ ਭਾਵਤ ਸਾਪਣ ਨਾਏ ਲਾਵੈ, ਜਿਸ ਭਾਵਤ ਖੇਲ ਖਿਲਾਵੈ, ਬੇਸ਼ੁਮਾਰ ਅਥਾਹ ਗਣਤ ਤੋਲੈ, ਜਿਉ ਬੁਲਾਵੂ ਤਿਉ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾ, ਨਾਨਕ ਇੱਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਸਪਦੀਪ, ਆਪ ਕਥਾ ਸੁਣਨੈ ਰਾਪੈ ਕਾ ਬਿਸਤਾ, ਜੰਤ ਪਾਵੈ ਤਾ ਸ੍ਰਿਸ਼ਟ ਉਪਾਏ, ਆਪਣੇ ਪਾਣੇ ਲਏ ਸਮਾਏ, ਤੁਮ ਤੇ ਪਹਿਨ ਨਹੀਂ ਕਿਛ ਹੋਏ, ਆਪਣ ਸੂ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ, ਸੋ ਸਮਦਰਸ਼ੀ ਤਤ ਕਾ ਬੇਤਾ, ਨਾਨਕੋ ਸਗਲ ਸ੍ਰਿਸ਼ਟ ਕਾ ਜੀਤਾ, ਜੀ ਜੰਤਰ ਸਭ ਤਾ ਕਹਾ, ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਖਤ ਕੋਈ ਨਾ ਮਾਰੈ, ਸੋ ਮੂਆ ਸਮਨ ਹੋ ਵਿਸਾਰੈ, ਤਿਸਤਾ ਜਬਰ ਕਹਾਂ ਕੋ ਜਾਏ, ਸਭ ਸਰੇਕ ਨਿਰੰਜਨ ਰਾਏ, ਜੀ ਕੀ ਜੁਗਜਾ ਕੈ ਸਭਾਤ, ਅੰਤਰ ਬਾਰ ਜਾਨੋ ਸਾਧ, ਗੋਲਣ ਦਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ, ਪੂਰਨ ਪੂਰੇ ਦਿਆਲ ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਨ ਆਪ, ਅੰਤਰ ਜਾਮੀ ਰਹੁ ਵਿਆਪ, ਪ੍ਰਤ ਪਾਲੈ ਜੀ ਅਨੁਭਵ ਭਾਂਤ, ਜੋ ਜੋ ਰਚੋ ਸੁਤ ਸਤਿਆਤ, ਜਿਸ ਭਾਵ ਹੈ ਸਲੈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਰੇਕੈ ਨਾਇ ਦਿਸਕੀ ਆਸਨ ਬਿਰਥੀ ਜਾਏ, ਸੇਵਕ ਕਹੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਏ, ਅਸਤੀ ਉਪਰ ਨਹੀਂ ਵਿਚਾਰ, ਜਾ ਕੈ ਮਨ ਵਸਿਆ ਨਿਰੰਕਾਰ, ਬੰਧਨ ਤੋਰ ਭਾਈ ਨਿਰਵੈ, ਰੰਦਨ ਪੂਜੈ ਗੁਰ ਕੇ ਪੈਰੇ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪਰ ਪਰਮਾਨੰਦ, ਰਾਮ ਨੰਦ ਕਰੋ ਵਿਚਾਰ, ਉਧਰ ਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਹੈ ਸੁਆਓ, ਆੜ ਪੈਰ ਪ੍ਰਾਪੇ ਖੂ ਨੀਰਾ ਮਿਟਾ, ਗਿਆਨ ਬਿਨਸੈ ਅੰਧੇਰਾ, ਸੁਣੋ ਉਪਦੇਸ਼ ਹਿਰਦੈ ਬਸਾਓ, ਮੈਂ ਨਿੱਚੇ ਨਾਨਕ ਪਲ ਪਾਓ, ਹਲਤ ਪਲ ਦੋ ਲਿਓ ਸੁਭਾ, ਰਾਮ ਨਾਮ ਅੰਤਰ ਅਰਧਾਰ, ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਬਸੈ ਸਾਚ ਪ੍ਰੇਖਿਆ, ਮਨ ਤਾ ਨਾਮ ਜਪੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਨੂੰ ਇਹ ਤਾਂ ਪਤਾ ਹੀ ਆ ਕਿ ਅਸੀਂ ਅੱਜ ਇੱਥੇ ਗੁਰੂ ਮਹਾਰਾਜ ਦੇ ਚਰਨ ਵਿੱਚ ਕਿਉਂ ਇਕੱਤਰ ਹੋਏ ਹਾਂ। ਸਾਡੇ ਬਹੁਤ ਸਤਿਕਾਰਯੋਗ ਸਵਰਗੀ ਸਦਾ

ਸੁੰਦਰ ਸਿੰਘ ਭਾਟੀਆ ਜੀ ਪਿਛਲੇ ਦਿਨੀ ਕਾਲ ਚਲਾ ਕਰ ਗਏ ਸਨ ਅਤੇ ਉਹਨਾਂ ਦਾ ਪਰਿਵਾਰ ਅੱਜ ਇੱਥੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲੈਣ ਅਤੇ ਅਰਦਾਸਾਂ ਬੇਨਤੀਆਂ ਕਰਨ ਲਈ ਇਕੱਤਰ ਹੋਇਆ। ਇਹ ਦਾਸ ਨੂੰ ਹੁਕਮ ਹੋਇਆ ਸੀਗੇ ਚਾਰ ਲਫਜ਼ ਭਾਈ ਸਾਹਿਬ ਦੇ ਬਾਰੇ ਕਈ ਕਹਿ ਜਾਣ ਅਤੇ ਉਹਨਾਂ ਬਾਰੇ ਮੈਂ ਥੋੜ੍ਹਾ ਬਹੁਤ ਜਾਣਕਾਰੀ ਜਿੰਨੀ ਕੁ ਰੱਖਦਾ ਹਾਂ ਜਾਂ ਪਰਿਵਾਰ ਨਾਲ ਬੈਠਣ ਉੱਠਣ ਦਾ ਮੌਕਾ ਮਿਲਿਆ ਪਤਾ ਲੱਗਿਆ ਕਿ ਚੰਗੇ ਗੁਰਸਿੱਖ ਸਨ ਸੰਗਤ ਜੀ। ਇਸ ਪਰਿਵਾਰ ਵੱਲੋਂ ਜਿੱਦਾਂ ਨਾ ਉਹਨਾਂ ਦੇ ਪਿਤਾ ਜੀ ਨੂੰ ਸਾਰੇ ਆਪਾਂ ਯਾਦ ਕਰਿਆ ਕਰਦੇ ਹਾਂ ਕਿਉਂਕਿ ਸੰਬੰਧ ਹੁੰਦਾ ਮਹਾਰਾਜ ਬਣਾਉਂਦੇ ਆਪਣਾ ਜਿਹੜਾ ਮਾਤਾ ਪਿਤਾ ਭੈਣਾਂ ਭਰਾਵਾਂ ਦਾ ਸੰਬੰਧ ਆ ਇਹ ਆਪਣਾ ਗੁਰੂ ਮਹਾਰਾਜ ਬਣਾਉਂਦੇ ਆ ਨਾ ਕਿ ਆਪਾਂ ਆਪ ਚੁਣਦੇ ਹਾਂ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਆ ਉਹਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਅਤੇ ਆਪਾਂ ਮਹਾਰਾਜ ਵੀ ਕਹਿੰਦੇ ਕਿ ਆਪਾਂ ਆਪਣੇ ਮਾਤਾ ਪਿਤਾ ਨੂੰ ਬਜ਼ੁਰਗਾਂ ਨੂੰ ਭੈਣਾਂ ਭਰਾਵਾਂ ਨੂੰ ਨਹੀਂ ਭੁੱਲਣਾ ਭੁਲਾਉਣਾ ਨੀਗਾ। ਵਡਿਆਈ ਤਾਂ ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਆ ਅਕਾਲ ਪੁਰਖ ਦੀ ਆ ਪਰ ਆਪਾਂ ਸਿਰਫ ਥੋੜ੍ਹੇ ਚਾਰ ਚੰਦ ਲਫਜ਼ਾਂ ਵਿੱਚ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਦੇ ਜੀਵਨ ਦੀ ਤੋਂ ਜੋ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਉਹਦੀ ਸਿੱਖਿਆ ਨੂੰ ਸਾਰਿਆਂ ਵਿੱਚ ਵੰਡਣ ਵਾਸਤੇ ਆਪਾਂ ਗੱਲ ਕਰਾਂਗੇ। ਇਸ ਪਰਿਵਾਰ ਨਾਲ ਮੇਰਾ ਕਾਫ਼ੀ ਨਿੱਘਾ ਪੁਰਾਣਾ ਸੰਬੰਧ ਸੀਗਾ। ਕਾਫ਼ੀ ਸਮੇਂ ਤੋਂ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ। ਇਹਨਾਂ ਛੋਟੇ ਪੁੱਤਰ ਇੱਥੇ ਬੈਠੇ ਆ ਸਰਦਾਰ ਬਿਕਰਮ ਸਿੰਘ ਅਤੇ ਸਰਦਾਰ ਰਜਿੰਦਰ ਸਿੰਘ ਪਰਿਵਾਰ ਹੋਣੀ ਉਹਨਾਂ ਦੇ ਕੋਲ ਅਸੀਂ 20 ਸਾਲ ਤੋਂ ਲੰਬਾ ਸਮਾਂ ਕੰਮ ਕੀਤਾ ਇਕੱਠਿਆਂ ਨੇ ਅਜੇ ਵੀ ਕਰੀ ਜਾ ਰਹੇ ਅਤੇ ਗੱਲ ਕਰਦੇ ਹਾਂ ਭਾਈ ਸੁਰਿੰਦਰ ਸਿੰਘ ਭਾਟੀਆ ਜੀ ਦੀ। ਉਹਨਾਂ ਨੂੰ ਕਈ ਵਾਰੀ ਮਿਲੇ ਹਾਂ ਅਤੇ ਘਰ ਵਿੱਚ ਵੀ ਆਉਂਦੇ ਰਹੇ ਅਸੀਂ ਵੀ ਮਿਲੇ ਉਹਨਾਂ ਕੋਲ ਜਾ ਕੇ ਅਤੇ ਪਿੱਛੇ ਵੀ ਆਉਂਦੇ ਜਾਂਦੇ ਰਹੇ ਆ। ਬੜੇ ਮਿਲਾਪੜੇ ਹਸਮੁੱਖ ਸੂਝਵਾਨ ਅਤੇ ਪਿਆਰ ਭਰੇ ਸੁਭਾਅ ਦੇ ਸਨ ਅਤੇ ਆਪਣੇ ਬੱਚਿਆਂ ਅਤੇ ਸਮੁੱਚੇ ਪਰਿਵਾਰ ਦਾ ਹਮੇਸ਼ਾ ਖਿਆਲ ਰੱਖਦੇ ਸਨ। ਜਿਵੇਂ ਤਕਰੀਬਨ ਸਾਰੇ ਮਾਪੇ ਹੀ ਰੱਖਿਆ ਕਰਦੇ ਆ ਪਰ ਫਿਰ ਵੀ ਜਿਹੜਾ ਜਿਹੜੇ ਕੁਛ ਕਈ ਐਕਸਟਰਾ ਹੁੰਦੇ ਗੱਲ ਕਰਦੇ ਆ। ਸੁਰਿੰਦਰ ਸਿੰਘ ਭਾਟੀਆ ਜੀ ਦਾ ਜਨਮ 1945 ਵਿੱਚ ਹੋਇਆ ਸੀ। ਉਹ ਪੜ੍ਹੇ ਲਿਖੇ ਬੁੱਧੀਮਾਨ ਮਿਹਨਤੀ ਅਤੇ ਜ਼ਿੰਮੇਵਾਰ ਇਨਸਾਨ ਸਨ। ਪੜ੍ਹਾਈ ਵਿੱਚ ਉਹ ਹਮੇਸ਼ਾ ਅੱਗੇ ਰਹੇ। ਅੰਗਰੇਜ਼ੀ ਭਾਸ਼ਾ 'ਤੇ ਵੀ ਉਹਨਾਂ ਦਾ ਕਾਫ਼ੀ ਪਕੜ ਸੀਗੀ ਅਤੇ ਕਾਫ਼ੀ ਉਹ ਵਧੀਆ ਢੰਗ ਨਾਲ ਬੋਲ ਲੈਂਦੇ ਸਨ। ਵਧੀਆ ਲਹਿਜਾ ਸੀਗਾ ਉਹਨਾਂ ਦਾ ਅਤੇ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਨਾਲ ਉਹਨਾਂ ਨੇ ਕਾਫ਼ੀ ਸਮਾਂ ਸਰਕਾਰੀ ਸੇਵਾ ਜ਼ਿੰਮੇਵਾਰੀ ਨਿਭਾਈ। ਸਰਕਾਰੀ ਅਫਸਰ ਸਨ ਅਤੇ ਉਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਆਪਣਾ ਇਮਾਨਦਾਰੀ ਨਾਲ ਜਿਹੜੀਆਂ ਸਾਰੀਆਂ ਸੇਵਾਵਾਂ ਕੀਤੀਆਂ। ਇੱਕ ਉਹ ਅੰਮ੍ਰਿਤਧਾਰੀ ਗੁਰਸਿੱਖ ਸਨ ਜਿਸ ਕਰਕੇ ਆਪਾਂ ਉਹਨਾਂ ਨੂੰ ਇਸ ਜੀਵਨ ਨਾਲ ਸਾਂਝ ਪਾ ਰਹੇ ਹਾਂ।

ਪੰਜਾਬ ਦਾ ਹੋਊਗਾ ਜਿਹੜਾ ਉੱਥੋਂ ਭੇਜ ਰਿਹਾ ਹੋਵੇ, ਉਸਦਾ ਸੇਕ ਨਾ ਲੱਗਿਆ ਹੋਵੇ। ਇਸ ਪਰਿਵਾਰ ਨੂੰ ਵੀ ਬਹੁਤ ਸੇਕ ਲੱਗਿਆ, ਇਹ ਦਿੱਲੀ ਵਿੱਚ ਇਹਨਾਂ ਦਾ ਕਾਫੀ ਕੁਛ ਸੀਗਾ, ਉੱਥੇ ਨੁਕਸਾਨ ਹੋ ਗਿਆ। ਇਹਨਾਂ ਦੇ ਪਿਤਾ ਜੀ ਸਰਦਾਰ ਮੋਹਨ ਸਿੰਘ ਭਾਟੀਆ ਉਹ ਉੱਥੇ ਇਸੇ ਸਮੇਂ 'ਚ ਹੀ ਆਪਣੇ ਪਰਿਵਾਰ ਦੀ ਸੁਰੱਖਿਆ ਕਰਦੇ ਹੋਏ ਅਤੇ ਸਿੱਖਾਂ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਿਆ ਸਨ ਆਪ। ਅਤੇ ਇਸੇ ਤਰ੍ਹਾਂ ਇਹਨਾਂ ਦੇ ਪਰਿਵਾਰ ਦੇ ਹੋਰ ਜੀਆਂ 'ਤੇ ਵੀ ਕਾਫੀ ਔਖਾ ਸਮਾਂ ਆਇਆ। ਇਸ ਔਖੇ ਸਮੇਂ ਵਿੱਚ ਵੀ ਇਹਨਾਂ ਨੇ ਭਾਈ ਸੁਰਿੰਦਰ ਸਿੰਘ ਭਾਟੀਆ ਹੋਣਾ ਨੇ ਕਾਫੀ ਪਰਿਵਾਰ ਦੀ ਜਿਹੜੀ ਜਿੰਨੀ ਕਰ ਸਕਦੇ ਸੀਗੇ ਵੱਧ ਤੋਂ ਵੱਧ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ। ਅਤੇ ਉਹਨਾਂ ਨੂੰ ਇਸ ਵੱਡੇ ਸਦਮੇ ਦੇ ਵਿੱਚ ਵੀ ਉਹਨਾਂ ਨੇ ਪਰਿਵਾਰ ਨੂੰ ਇਕੱਠਾ ਅਤੇ ਵਧੀਆ ਚੜ੍ਹਦੀ ਕਲਾ 'ਚ ਰੱਖਣ ਦੀ ਕੋਸ਼ਿਸ਼ ਕੀਤੀ। ਜਦੋਂ ਕੋਈ ਪਰਿਵਾਰ 'ਚ ਵੰਡ ਵੜਾਈਆਂ ਹੁੰਦੀਆਂ ਉਸ ਸਮੇਂ ਵੀ ਉਹਨਾਂ ਨੇ ਆਪਣੇ ਪਰਿਵਾਰ ਦਾ, ਦੂਜੇ ਭਰਾਵਾਂ ਭਾਈਆਂ ਦਾ ਕਾਫੀ ਵਧੀਆ ਖਿਆਲ ਰੱਖਿਆ। ਇਹ ਨਹੀਂ ਕਿ ਆਪ ਕਿਸੇ ਦੀ ਮਿਸ ਲੀਡ ਕਰੋ, ਗਲਤ ਢੰਗ ਨਾਲ ਉਹਨਾਂ ਦੀ ਜਾਇਦਾਦ ਕੋਈ ਕਾਬਜ਼ ਹੋ ਜਾਵੇ, ਇਸ ਤਰ੍ਹਾਂ ਦੀਆਂ ਨਹੀਂ ਕੀਤੀਆਂ।

ਇਟ ਇਜ਼ ਵੈਰੀ ਹਾਰਡ ਫੋਰ ਦੋਜ਼ ਫੈਮਿਲੀ। ਬਹੁਤ ਔਖਾ ਹੁੰਦਾ ਇਹ ਕੰਮ ਜਦੋਂ ਕੋਈ ਸਾਡਾ ਪਿਆਰਾ ਜਾਂਦਾ ਆ। ਜਿਹੜੇ ਅਸੀਂ ਐਜ ਏ ਫਰੈਂਡ ਐਜ ਏ ਫੈਮਿਲੀ ਆਏ ਹਾਂ, ਅਸੀਂ ਉਹ ਵਾਲਾ ਦਰਦ ਫੀਲ ਨਹੀਂ ਕਰ ਸਕਦੇ ਜਿਹੜਾ ਦਰਦ ਜਿਹਨੇ ਨਾਲ ਰਿਹਾ ਹੋਵੇ ਉਹ ਫੀਲ ਕਰ ਸਕਦਾ। ਬਟ ਔਨ ਦਾ ਟਾਈਮ ਜਿਹੜਾ ਆਪਾਂ ਸਵਾਲ ਆਉਂਦੇ ਹਾਂ ਨਾ ਸਾਡੇ ਮਨ ਦੇ ਵਿੱਚ ਕਿ ਵਾਹਿਗੁਰੂ ਜੀ ਬਾਪੂ ਜੀ ਕਿੱਥੇ ਚਲੇ ਗਏ, ਵਾਹਿਗੁਰੂ ਜੀ ਉਹਨਾਂ ਨਾਲ ਗਾਹ ਕੀ ਹੋਊਗਾ, ਉਹ ਸਾਨੂੰ ਕਿੱਦਾਂ ਮਿਲੇ ਸੀਗੇ। ਬਹੁਤ ਮੈਨੀ ਕੁਐਸਚਨਸ ਕਮਸ ਇਨ ਅਵਰ ਮਾਇੰਡ। ਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਐਵਰੀਥਿੰਗ ਇਜ਼ ਰਿਟਨ, ਐਵਰੀ ਸਮੋਲ ਥਿੰਗ ਹੈਪਨਿੰਗ ਵਿਦ ਅਵਰ ਲਾਈਫ ਇਨ ਫਿਊਚਰ ਪਾਸਟ ਪ੍ਰੈਜੈਂਟ ਐਵਰੀਥਿੰਗ ਇਜ਼ ਰਿਟਨ। ਜਸਟ ਜਿਸ ਹੋਏ ਕਿਰਪਾਲ ਸੋਈ ਵਿਦ ਬੁੱਝੈ, ਬੁੱਝੈ ਮੀਨਸ ਟੂ ਹਾਰਡ ਟੂ ਅੰਡਰਸਟੈਂਡ, ਲੁਕੀ ਚੀਜ਼ ਆ, ਹਿਡਨ ਆ, ਬਟ ਟਰਾਈ ਟੂ ਫਾਈਂਡ ਦੈਟ, ਉਹ ਲੱਭਣ ਦੀ ਕੋਸ਼ਿਸ਼ ਕਰੇ। ਹੁਣ ਜਦੋਂ ਆਪਣੇ ਮਨ 'ਚ ਸਵਾਲ ਆਉਂਦੇ ਆ ਕਿ ਵਾਹਿਗੁਰੂ ਜੀ ਉਹ ਬਾਪੂ ਜੀ ਸਾਨੂੰ ਸਾਡੀ ਉਹਨਾਂ ਨੇ 81 ਈਅਰ ਦੀ ਏਜ ਤੱਕ ਸੇਵਾ ਕੀਤੀ ਆ, ਵਾਹਿਗੁਰੂ ਫਸਟ ਆਫ ਆਲ ਵੀ ਵੁੱਡ ਲਾਈਕ ਟੂ ਥੈਂਕ ਯੂ ਵਾਹਿਗੁਰੂ ਜੀ, ਤੁਸੀਂ ਸਾਨੂੰ ਇੰਨੇ ਪਿਆਰੇ ਪਿਤਾ ਜੀ ਦਿੱਤੇ ਜਿਨ੍ਹਾਂ ਨੇ ਇੰਨਾ ਸੋਹਣੀ ਸਾਡੀ ਪਰਵਰਿਸ਼ ਕੀਤੀ। ਇੱਕ ਤਾਂ ਇਸ ਮੌਕੇ 'ਤੇ ਇਹ ਗ੍ਰੇਟਫੁਲਨੈਸ ਆ ਜਿਹੜੀ ਵਾਹਿਗੁਰੂ ਜੀ ਨੂੰ ਧੰਨਵਾਦ ਦੇ ਰੂਪ 'ਚ ਦੇਣੀ ਆ। ਦੂਸਰੇ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਆ ਕਿ ਜਿਹੜਾ ਬੰਦਾ ਆਉਂਦਾ ਆ ਉਹ ਕਿੱਥੇ ਚਲੇ ਜਾਂਦਾ ਆ, ਫਿਰ ਉਹ ਸਾਨੂੰ ਦੁਬਾਰਾ ਮਿਲਣਾ ਨਹੀਂ ਮਿਲਣਾ। ਫਿਰ ਕਈ ਵੇਲੇ ਆਪਾਂ ਪੰਡਤਾਂ ਦੇ ਚੱਕਰਾਂ 'ਚ ਪੈ ਜਾਂਦੇ, ਕਿਸੇ ਬਾਬੇ ਨੂੰ ਸਵਾਲ ਪੁੱਛਦੇ ਹਾਂ ਅਤੇ ਬਾਬਾ ਜਿੰਨਾ ਮਰਜ਼ੀ ਗਾਂ ਦਾ ਝੂਠ ਬੋਲ ਦੇਵੇ, ਵੀ ਕਾਂਟ ਕਲੇਮ ਦੈਟ, ਐਂਡ ਦੈਟ ਇਜ਼ ਹੈਪਨ ਇਨ ਮੈਨੀ ਬੁੱਕਸ। ਟਾਈਮ ਟਰੈਵਲ ਦੇ ਵਿੱਚ ਚਲੇ ਜਾਓ, ਕਿਤੇ ਚਲੇ ਜਾਓ, ਮੈਂ ਕਹਿੰਦਾ ਹੁੰਦਾ ਜਿਹਨੂੰ ਗੁਰੂ ਨਾਨਕ ਜੀ ਦੀ ਗੱਲ 'ਤੇ ਵਿਸ਼ਵਾਸ ਨਹੀਂ ਆਇਆ ਤਾਂ ਉਹਨੂੰ ਕਿਸੇ ਬੰਦੇ ਦੀ 'ਤੇ ਨਹੀਂ ਆਉਣਾ। ਮਰਨ ਤੋਂ ਬਾਅਦ ਦੀ ਲਾਈਫ ਜੇ ਕੋਈ ਦੱਸ ਸਕਦਾ ਆ ਇਸ ਦੁਨੀਆਂ ਦੇ ਵਿੱਚ ਤਾਂ ਤੁਹਾਨੂੰ ਗੁਰੂ ਨਾਨਕ ਜੀ ਆ, ਕਿਉਂਕਿ ਹਰ ਦਰਕੀਆਂ ਬਾਤਾਂ ਆਖ ਸੁਣਾ ਹੈ ਉਹ ਗੁਰੂ ਨਾਨਕ ਜੀ ਦੱਸਦੇ ਆ। ਅਤੇ ਜਿਹੜਾ ਆਪਾਂ ਸ਼ਬਦ ਗਾਉਣ ਲੱਗੇ ਨਾ ਜੀ, ਟਰਾਈ ਟੂ ਫਾਈਂਡ ਦੈਟ ਆਂਸਰ ਕਿ ਵਾਹਿਗੁਰੂ ਜੀ ਆਪ ਜੀ ਨੇ ਕਿਹਾ ਪੁਰਬ ਜਨਮ ਕੇ ਮਿਲੇ ਸੰਜੋਗੀ, ਸਾਡੇ ਕੁਛ ਕਰਮ ਸੀਗੇ ਜਿਨ੍ਹਾਂ ਕਰਕੇ ਸਾਨੂੰ ਇਹ ਫੈਮਿਲੀ ਮਿਲੀ, ਇਹਦੇ ਵਿੱਚ ਜਨਮ ਮਿਲਿਆ, ਅਤੇ ਹੁਣ ਜਿੱਦਾਂ ਜਿੱਦਾਂ ਕਿਸੇ ਦੀ ਵਾਰੀ ਆਈ ਜਾਂਦੀ ਉਹ ਜਾਈ ਜਾ ਰਿਹਾ, ਅਤੇ ਵਾਹਿਗੁਰੂ ਜੀ ਹਾਉ ਵੀ ਕੈਨ ਅੰਡਰਸਟੈਂਡ ਦੈਟ। ਕਿਉਂਕਿ ਇੱਕ ਤਾਂ ਇਹ ਗੱਲ ਆ ਨਾ ਕਿ ਆਪਾਂ ਵੀ ਫੀਲ ਸੋਰੋ ਕਿ ਹਾਂ ਮੇਰਾ ਪਿਆਰਾ ਚਲਾ ਗਿਆ, ਪਰ ਦੂਸਰੇ ਪਾਸੇ ਇਹ ਦੇਖੋ ਕਿ ਜਾਂ ਤਾਂ ਉਹ ਵਾਹਿਗੁਰੂ 'ਚ ਮਰਜ ਹੋ ਗਿਆ ਜਾਂ ਉਹ ਨਵੀਂ ਲਾਈਫ 'ਚ ਚਲਾ ਗਿਆ, ਉਹ ਆਪਣੀ ਨਵੀਂ ਜਰਨੀ ਦੇ ਉੱਪਰ ਆ। ਔਰ ਜੇ ਹਿਸਾਬ ਦੇ ਨਾਲ ਜੇ ਕੋਈ ਇੱਥੇ ਪੁੰਨ ਕਰਕੇ ਗਿਆ, ਇੱਥੇ ਵਾਹਿਗੁਰੂ ਜੀ ਦੀ ਭਗਤੀ ਕਰਕੇ ਗਿਆ, ਥੋੜ੍ਹੀ ਬਹੁਤੀ ਰਹਿੰਦੀ ਹੈ, ਉਹ ਗੁੱਡ ਲਾਈਫ 'ਚ ਦੁਬਾਰਾ ਨਾਨਕ ਜੀ ਦੇ ਘਰ 'ਚ ਆਊਗਾ ਅਤੇ ਆਪਣੀ ਲਾਈਫ ਦੁਬਾਰਾ ਪੂਰੀ ਕਰਕੇ ਜਾਊਗਾ, ਵਿਚ ਇਜ਼ ਔਨ ਗੁੱਡ ਵੇ। ਐਂਡ ਜੇ ਵਾਹਿਗੁਰੂ 'ਚ ਮਰਜ ਹੋ ਗਿਆ, ਸੱਚਖੰਡ ਦਾ ਨਿਵਾਸ ਹੋ ਗਿਆ, ਫਿਰ ਤਾਂ ਜਨਮ ਮਰਨ ਮੁੱਕ ਗਿਆ। ਪਰ ਨਾਨਕ ਜੀ ਦਾ ਸ਼ਬਦ ਆ ਇਹ, ਜੁੜ ਜੁੜ ਵਿਛੜੇ ਵਿਛੜ ਜੁੜੇ, ਜੀਵ ਜੀਵ ਮੂਏ ਮੂਏ ਜੀਵੇ, ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਸੱਚੇ ਪਾਤਸ਼ਾਹ ਜੀ ਹੁਣ ਇਸ ਸ਼ਬਦ 'ਚ ਨਾ ਥੋੜ੍ਹੀ ਜਿਹੀ ਅੰਡਰਸਟੈਂਡਿੰਗ ਦੇਣ ਲੱਗੇ ਆ ਕਿ ਪੁੱਤ ਤੂੰ ਉਦਾਸ ਨਾ ਹੋ, ਮੈਂ ਤੈਨੂੰ ਦੱਸਦਾ ਕਿ ਤੇਰੀ ਜ਼ਿੰਦਗੀ 'ਚ ਹੋ ਕੀ ਰਿਹਾ ਆ, ਥੋੜ੍ਹਾ ਜਿਹਾ ਵਿਜ਼ਨ ਦੇ ਰਿਹਾ ਆ।

ਇੱਦੂ ਸਿੰਪਲ ਹੋਰ ਹੁਣ ਮਹਾਰਾਜ ਕੀ ਕਹਿ ਸਕਦੇ ਆ? ਲੋਕੀ ਕਹਿੰਦੇ ਇਹਦਾ ਇਲਾਜ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਇਹਦਾ ਵੀ ਇਲਾਜ ਕਰ ਲੈਂਦੇ ਆ। ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਸੀ ਨਾ ਜੀ, ਆਪਣਾ ਪਾਠ ਡੇਲੀ ਦਾ ਨਿਤਨੇਮ ਆਪ ਨੂੰ ਪੂਰਾ ਕਰਨਾ ਪੈਣਾ, ਡੇਲੀ ਦਾ ਸਿਮਰਨ ਆਪ ਨੂੰ ਕਰਨਾ ਪੈਣਾ। ਜਦੋਂ ਅਸੀਂ ਨਾ ਦਿਲੋਂ ਪਾਠ ਦੇ ਨਾਲ ਜੁੜਨ ਲੱਗ ਪੈਂਦੇ ਹਾਂ, ਵਿਚਾਰਾਂ ਸਾਂਝ ਪਾਉਣ ਲੱਗ ਪੈਂਦੇ ਹਾਂ, ਆਪਣੇ ਆਪ ਐਕਸ਼ਨ ਕੰਟਰੋਲ ਹੋਣੇ ਸ਼ੁਰੂ ਹੋ ਜਾਂਦੇ ਆ, ਫਿਰ ਵਾਹਿਗੁਰੂ ਜੀ ਇਹ ਸਰੀਰ ਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਆ। ਪੁਰਾਣੇ ਬਜ਼ੁਰਗਾਂ ਦੀ ਬਹੁਤ ਘਾਲਣਾ ਆ, ਵੀ ਹੈਵ ਟੂ ਲਰਨ ਫਰੋਮ ਦੈਮ, ਕਿ ਉਹਨਾਂ ਨੇ ਸਿੱਖੀ ਨਿਭਾਈ ਆ, ਉਹਨਾਂ ਨੇ ਸਿਮਰਨ ਨਿਭਾਇਆ ਆ ਅਤੇ ਨਾਲ ਪਰਿਵਾਰ ਪਾਲਿਆ ਆ। ਅਤੇ ਸਾਡੇ ਕੋਲ ਇੰਨੀਆਂ ਕੁ ਮਜਬੂਰੀਆਂ, ਇੰਨੀਆਂ ਕੁ ਐਕਸਕਿਊਜ਼ ਆ ਨਾ ਕਿ ਮੈਂ ਸਵੇਰੇ ਉੱਠ ਕੇ ਨਿਤਨੇਮ ਕਿਉਂ ਨਹੀਂ ਕਰਦਾ, ਉਹ ਨਹੀਂ ਬੱਚਿਆਂ ਨੂੰ ਸਕੂਲ ਛੱਡਣਾ, ਫਿਰ ਆਹ ਆ, ਫਿਰ ਉਹ ਆ, ਪਤਾ ਨਹੀਂ ਕੀ ਕੁਛ ਆ ਸਾਡੇ ਕੋਲ, ਬਹਾਨੇ ਆ। ਅਤੇ ਮਹਾਰਾਜ ਕਹਿੰਦੇ ਪੁੱਤ ਮੇਰਾ ਤਾਂ ਕੋਈ ਗੱਲ ਨਹੀਂ, ਮੈਂ ਤਾਂ ਤੈਨੂੰ ਇੰਨੀ ਗੱਲ ਦੱਸ ਰਿਹਾ ਹਾਂ। ਇਸ ਸ਼ਬਦ ਦੇ ਐਂਡ ਦੇ ਉੱਤੇ ਗੱਲ ਕਹੀ ਸੀ ਨਾ, ਮਨਮੁੱਖ ਮਰੀਏ ਗੁਰਮੁਖ ਤਰੀਏ। ਕਹਿੰਦੇ ਮਨਮੁੱਖ ਨੇ ਮਰ ਕੇ ਜਾਣਾ ਆ, ਉਹਨੇ ਹੋਰ ਜੋਨਾਂ 'ਚ ਪੈ ਜਾਣਾ ਜਾ ਕੇ, ਅਤੇ ਗੁਰਮੁੱਖ ਨੇ ਸੱਚਖੰਡ ਨੂੰ ਜਾਣਾ ਆ, ਗੁਰਮੁੱਖ ਨੇ ਤਰ ਜਾਣਾ ਆ। ਜੇ ਆਊਗਾ ਤਾਂ ਮੁੜ ਕੇ ਗੁਰੂ ਦੀ ਸਿੱਖ ਦੀ ਜੋਨ 'ਚ ਹੀ ਆਊਗਾ। ਇਹ ਸੱਚੇ ਪਾਤਸ਼ਾਹ ਕਹਿ ਰਹੇ ਆ, ਨਾਨਕ ਨਦਰੀ ਨਦਰ ਕਰੇ, ਕਿਉਂਕਿ ਨਾਨਕ ਜੀ ਦੀ ਇਹ ਨਦਰ ਦੇ ਹੇਠ ਦੀ ਲੰਘਣਾ ਆ। ਨਾਨਕ ਜੀ ਕਹਿੰਦੇ ਵਾਹਿਗੁਰੂ ਜੀ ਦੀ ਜਿਹੜਾ ਨਦਰ ਦੇ ਹੇਠ ਦੀ ਲੰਘਦਾ ਨਾ, ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਕਰਮ ਕਰਾਏਂਦਾ, ਵੱਡੋ ਵੱਡਾ ਵਨਮੇਦਨੀ ਸਿਰੋ ਸਿਰ ਧੰਦੇ ਲਾਏਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕੌ ਕਰਾਏਂਦਾ। ਮਹਾਰਾਜ ਕਹਿੰਦੇ ਉਸ ਨਦਰ ਦੇ ਹੇਠ ਦੀ ਆਪਣੇ ਕਰਮ ਲੰਘਣੇ ਆ। ਜੇ ਮਨਮੁੱਖ ਵਾਲੇ ਹੋਏ, ਰੈਡੀ ਟੂ ਪੇ ਫੋਰ ਇਟ, ਇਫ ਦੇਰ ਇਜ਼ ਅ ਗੁਰਮੁੱਖ ਦੈਨ ਦਰਗਾਹ ਦੇ ਵਿੱਚ ਤੈਨੂੰ ਨਾ ਮਹਾਰਾਜ ਕਹਿੰਦੇ ਇੰਨਾ ਸਤਿਕਾਰ ਮਿਲਣਾ ਕਿ ਧਰਮਰਾਜ ਵੀ ਉੱਠ ਕੇ ਖੜਾ ਹੋ ਜਾਂਦਾ, ਮੇਰੇ ਦਰਗਾਹ ਦੇ ਵਿੱਚ ਕੋਈ ਗੁਰਮੁਖ ਰੂਹ ਆਈ ਆ। ਸ਼ਬਦ ਅਗਲਾ ਹੈ ਜਿਹੜਾ ਬਾਬਾ ਜੀ ਮੈਸੇਜ ਦੇ ਕੇ ਗਏ ਆ, ਉਹ ਹੈ ਸਾਧੂ। ਸਾਧੂ ਮੀਨਸ ਤੁਹਾਨੂੰ ਕਹਿ ਰਹੇ ਮਹਾਰਾਜ, ਦੇਖੋ ਕਿੰਨੀ ਪਿਆਰੀ ਗੱਲ ਆ ਕਿ ਅਸੀਂ ਨੀਵੇਂ ਜਿਹੇ ਬੰਦੇ, ਅਸੀਂ ਕ੍ਰਹਿਤਾ ਕਰਨ ਵਾਲੇ ਬੰਦੇ, ਸਾਨੂੰ ਮਹਾਰਾਜ ਸਾਧੂ ਕਹਿ ਰਿਹਾ, ਪਿਆਰੇ ਪੁੱਤ, ਜਦੋਂ ਆਪਾਂ ਕਿਸੇ ਨੂੰ ਲਾਡਨਾ ਰਾਜਾ ਕਹਿ ਦਿੰਦੇ ਹਾਂ, ਸਾਧੂ ਗੋਬਿੰਦ ਕੇ ਗੁਣ ਗਾਵੋ। ਮਹਾਰਾਜ ਕਿਉਂ ਗਾਈਏ, ਇਹਦੇ ਨਾਲ ਕੀ ਹੋਣਾ? ਕਹਿੰਦੇ ਮਾਨਸ ਜਨਮ ਅਮੋਲਕ ਪਾਇਓ, ਦਿਸ ਇਜ਼ ਯੂ ਓਬਟੇਨ ਦਿਸ ਪ੍ਰੀਸ਼ੀਅਸ ਲਾਈਫ, ਬਿਰਥਾ ਕਾਹੇ ਗਾਵੋ, ਵਾਈ ਯੂ ਵੇਸਟਿੰਗ ਯੂਰ ਟਾਈਮ, ਤੇਰੇ ਕੋਲ ਲਿਮਿਟ। ਉਹ ਬੰਦੇ ਨੇ ਜ਼ਰੂਰੀ ਕਾਲ ਕਰਨੀ ਹੋਵੇ ਨਾ, ਅਤੇ ਮੋਬਾਈਲ ਦੀ ਬੈਟਰੀ ਡਾਊਨ ਹੋਵੇ ਤਾਂ ਬੰਦੇ ਨੂੰ ਫਿਕਰ ਪੈ ਜਾਂਦਾ ਕਾਲ ਨਾ ਕੱਟੀ ਜਾਵੇ, ਬਹੁਤ ਜ਼ਰੂਰੀ ਆ। ਇਸੇ ਤਰ੍ਹਾਂ ਹੀ ਜ਼ਿੰਦਗੀ ਉਸ ਬੰਦੇ ਨੂੰ ਪਤਾ ਜਿਹਦੀ ਲਾਗੇ ਆ ਜਾਂਦੀ ਆ। ਮੈਂ ਫੀਲਿੰਗ ਦੇ ਦੌਰਾਨ ਇਹ ਆਪ ਜੀ ਨੂੰ ਗੱਲ ਕਹਿ ਰਿਹਾ ਨਾ, ਥੋੜ੍ਹੀ ਜਿਹੀ ਪ੍ਰੋਬਲਮ ਆਈ, ਮੈਨੂੰ ਐਂਬੂਲੈਂਸ ਲੈਣ ਆ ਗਈ, ਅਤੇ ਐਂਬੂਲੈਂਸ ਲੈਣ ਆਈ ਅਤੇ ਉਹ ਮੈਂ ਥੋੜ੍ਹਾ ਚਿਰ ਲਈ ਫਿਊ ਸੈਕਿੰਡ ਅਨਕੋਨਸ਼ੀਅਸ ਹੋ ਗਿਆ, ਅਤੇ ਜਦੋਂ ਮੈਨੂੰ ਦੁਬਾਰਾ ਹੋਸ਼ ਆਈ, ਮੈਂ ਆਪਣੇ ਘਰ ਦੇ ਬਾਹਰ ਸੀ, ਐਂਡ ਮੈਂ ਉਸ ਘਰ ਨੂੰ ਚੰਗੀ ਤਰ੍ਹਾਂ ਦੇਖਿਆ ਕਿ ਮਹਾਰਾਜ ਜੇ ਮੈਂ ਨਾ ਉੱਠਦਾ ਤਾਂ ਫਿਰ ਕੀ ਹੋਣਾ ਸੀ, ਇੱਥੇ ਰਹਿਣਾ ਸੀ। ਰਾਤ ਉਹਨਾਂ ਨੇ ਮੈਨੂੰ ਉੱਥੇ ਰੱਖਿਆ। ਦੈਨ ਆਈ ਵਾਸ ਥਿੰਕਿੰਗ ਕਿ ਦਿਸ ਇਜ਼ ਦਾ ਲਾਈਫ, ਤਾਂ ਮਹਾਰਾਜ ਕਹਿ ਰਹੇ ਆ ਵੀ ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਕਿਉਂ ਵੇਸਟ ਕਰੀ ਜਾਂਦਾ ਇਹਨੂੰ, ਕਿਹੜੀਆਂ ਗੱਲਾਂ 'ਚ ਵੇਸਟ ਕਰੀ ਜਾਂਦਾ। ਪਤਿਤ ਪੁਨੀਤ ਦੀਨ ਬੰਦ ਹਰ ਸ਼ਰਨ ਤਾਹੇ ਤੁਮ ਆਵੋ। ਮਹਾਰਾਜ ਮੇਰੇ ਕੋਲ ਨਾਮ ਨਹੀਂ ਜਪਿਆ ਜਾਂਦਾ ਵਾਹਿਗੁਰੂ, ਮੇਰੇ ਮੈਂ ਬਹੁਤ ਗੰਦਾ ਆ ਵਾਹਿਗੁਰੂ ਜੀ। ਮਹਾਰਾਜ ਕਹਿੰਦੇ ਉਹ ਹੈ ਹੀ ਗੰਦਿਆਂ ਨੂੰ ਰੱਖਣ ਵਾਲਾ, ਤਾਂ ਹੀ ਤਾਂ ਉਹਨੂੰ ਵਾਸ਼ਿੰਗ ਮਸ਼ੀਨ ਕਹਿੰਦੇ ਆ ਜੇ ਕੱਪੜੇ ਧੋਂਦੀ ਆ ਤਾਂ। ਪਤਿਤ ਪੁਨੀਤ, ਪਤਿਤਾਂ ਨੂੰ ਪੁਨੀਤ ਕਰਨ ਵਾਲੇ ਆ, ਦੀਨ ਜਿਹਦੇ ਪੱਲੇ ਕੁਛ ਨਹੀਂ ਹੁੰਦਾ ਉਹਨੂੰ ਵੀ ਗਾਲਾਂ ਲਾਉਣ ਵਾਲੇ ਆ, ਬੰਦ ਉਹਨਾਂ ਦੇ ਬੰਧਪ ਆ, ਇੱਦਾਂ ਦੇ ਹਰੀ ਜੀ ਆ ਸਾਡੇ। ਸ਼ਰਨ ਤਾਹੇ ਤੁਮ ਆਵੇ, ਉਹਦੀ ਸ਼ਰਨ 'ਚ ਆ ਮਹਾਰਾਜ ਕਹਿੰਦੇ। ਫਿਰ ਗਾਂ ਇੱਕ ਸਟੋਰੀ ਲਿਖਦੇ ਆ, ਗੱਜ ਕੋ ਤਰਾਸ ਮਿਟਿਓ ਜਾਂ ਸਿਮਰਤ ਤੁਮ ਕਾਹੇ ਵਿਸਰਾਵੋ। ਇੱਕ ਜਿੱਦਾਂ ਫੈਰੀ ਟੇਲ ਸਟੋਰੀਆਂ ਆ, ਜਿੰਜਰ ਬ੍ਰੈਡ ਮੈਨ ਸਟੋਰੀਜ਼ ਆ, ਇੱਦਾਂ ਹੀ ਇੱਕ ਸਟੋਰੀ ਲਿਖੀ ਆ ਵੀ ਇੱਕ ਹਾਥੀ ਸੀਗਾ। ਉਹ ਹਾਥੀ ਵੈਸੇ ਤਾਂ ਉਹਨੂੰ ਪਿਛਲੇ ਜਨਮ ਦੇ ਵਿੱਚ ਕਿਸੇ ਬ੍ਰਾਹਮਣ ਨਾਲ ਜੋੜਦੇ ਆ, ਪਰ ਜਿਹੜੀ ਮੇਨ ਗੱਲ ਨੌਵੇਂ ਗੁਰੂ ਜੀ ਨੇ ਫੜੀ ਇਹਦੇ ਵਿੱਚ, ਕਹਿੰਦੇ ਪੰਡਿਤ ਜੀ ਤੁਸੀਂ ਕਹਿ ਰਹੇ ਆ ਕਿ ਇੱਕ ਹਾਥੀ ਸੀਗਾ, ਉਹ ਜਦੋਂ ਪਾਣੀ ਵਿੱਚ ਦੀ ਲੰਘਣ ਲੱਗਾ ਤਾਂ ਕ੍ਰੋਕੋਡਾਇਲ ਕਲਚਡ ਹਿਮ ਐਂਡ ਡ੍ਰੈਗ ਇਨਟੂ ਦਾ ਵਾਟਰ, ਉਹਨੂੰ ਪਾਣੀ 'ਚ ਖਿੱਚ ਲਿਆ ਉਹਨਾਂ, ਅਤੇ ਉਹਨੇ ਉੱਥੇ ਇੱਕ ਫੁੱਲ ਤੋੜਿਆ ਅਤੇ ਰੱਬ ਨੂੰ ਕਹਿੰਦਾ ਵੀ ਰੱਬ ਮੈਂ ਮੰਦਰ ਆਉਣ ਲੱਗਾ ਸੀ, ਮੈਨੂੰ ਲੱਗਦਾ ਮੰਦਰ ਮੇਰੇ ਕੋਲ ਪਹੁੰਚਿਆ ਨਹੀਂ ਜਾਣਾ, ਤੂੰ ਫੁੱਲ ਲੈ ਜਾ ਆਪਣਾ, ਵੀ ਮੇਰੇ ਤਾਂ ਹੁਣ ਸਾਹ ਬਸ ਇੱਥੇ ਤੱਕ ਹੀ ਸੀਗੇ। ਅਤੇ ਕਹਿੰਦੇ ਵੀ ਉਹ ਫਿਰ ਰੱਬ ਆਇਆ ਅਤੇ ਰੱਬ ਨੇ ਉਹਦੇ ਜੋ ਖੋਲ੍ਹੇ ਅਤੇ ਹਾਥੀ ਨੂੰ ਛੁਡਾ ਲਿਆ। ਇਹ ਸਾਰੀ ਸਟੋਰੀ ਆਮ ਸੁਣਾਈ ਜਾਂਦੀ ਹੁੰਦੀ ਸਾਡੇ ਵੇਦਾ ਸ਼ਾਸਤਰਾਂ 'ਚ। ਅਤੇ ਮਹਾਰਾਜ ਕਹਿੰਦੇ ਤੁਸੀਂ ਮੰਨਦੇ ਆ ਵੀ ਹਾਥੀ ਨੂੰ ਰੱਬ ਨੇ ਛੁਡਾ ਲਿਆ? ਕਹਿੰਦੇ ਹਾਂ। ਕਹਿੰਦੇ ਤੂੰ ਤਾਂ ਬੰਦਾ ਆ, ਤੂੰ ਕਿਉਂ ਨਹੀਂ ਗਾਉਂਦਾ ਫਿਰ?

ਗੁਰੂ ਸਾਹਿਬ ਜੀ ਇਸ ਮੌਕੇ ਤੇ ਇੰਨੇ ਪਿਆਰੇ ਪਿਆਰੇ ਸ਼ਬਦ ਦਿੰਦੇ ਨਾ, ਦਿਸ ਇਜ਼ ਦਾ ਟਾਈਮ ਵੈਨ ਵੀ ਆਰ ਰੈਡੀ ਟੂ ਡੂ ਪ੍ਰੋਮਿਸ ਵਾਹਿਗੁਰੂ ਜੀ, ਮੈਂ ਸਵੇਰੇ ਉੱਠ ਕੇ ਨਿਤਨੇਮ ਕਰਿਆ ਕਰੂੰਗਾ। ਦਿਸ ਇਜ਼ ਦਾ ਟਾਈਮ ਟੂ ਪ੍ਰੋਮਿਸ ਵਾਹਿਗੁਰੂ ਜੀ, ਆਹ ਕੰਮ ਅੱਜ ਤੋਂ ਬਾਅਦ ਮੈਂ ਨਹੀਂ ਕਰਨਾ। ਸਾਡੇ ਸਿੱਖਾਂ ਦੇ ਬੱਚਿਆਂ ਦੇ ਹੱਥ ਗੁਟਕਾ ਸਾਹਿਬ ਹੋਣ ਪਰ ਵੇਪ ਕਿਉਂ ਹੋਵੇ, ਸ਼ਰਾਬ ਦੀ ਗਲਾਸੀ ਕਿਉਂ ਹੋਵੇ? ਜੇ ਪਤਾ ਹੋਵੇ ਕਿ ਮੈਂ ਮਰਨਾ ਆ ਤੇ ਮੈਂ ਦੁਬਾਰਾ ਉਸ ਜੂਨ ਚ ਨਹੀਂ ਜਾਣਾ ਜਿੱਥੇ ਪਤਾ ਕੀ ਆ ਮਹਾਰਾਜ ਕੀ ਕਹਿ ਰਹੇ ਆ, ਕਹਿੰਦੇ ਮਰਨਾ ਇਹਨਾਂ ਨੇ ਵੀ, ਸਭ ਨੇ ਮਰਨਾ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ, ਇੱਕ ਬੇਪਰਵਾਹ ਹੋ ਕੇ ਫਿਰਦੇ ਆ, ਖਾ ਪੀ ਐਸ਼ ਕਰ, ਕੁਛ ਨਹੀਂ ਹੁੰਦਾ, ਐਵੇਂ ਡਰਾਈ ਜਾਂਦੇ ਇੱਥੇ ਲੋਕੀ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਮਹਾਰਾਜ ਕਹਿੰਦੇ ਫਿਰ ਅਗਲਾ ਜਨਮ ਪਤਾ ਕੀ ਮਿਲਦਾ ਆ, ਫੂਟੇ ਨਾਕਣ ਟੂਟੇ ਕਾਂਧਨ ਕੋਧੂ ਕੂਪਸ ਖਈ ਹੈ, ਹਰ ਬਿਨ ਵੈਲ ਬਿਰਾਨੇ ਹੋਈ ਹੈ। ਕਹਿੰਦੇ ਜੇ ਇਸ ਜਨਮ ਚ ਮਹਾਰਾਜ ਦਾ ਕਹਿਣਾ ਨਹੀਂ ਨਾ ਮੰਨਿਆ ਤੇ ਦੇਖ ਲਾ ਬਲਦ ਵਾਲੀ ਜੋਨੀ ਦੇ ਵਿੱਚ ਪੈ ਪਾ ਦਿੰਦੇ ਆ ਤੇ ਉਠਤ ਬੈਠਤ ਠੇਂਗਾ ਪਰ ਹੈ। ਸੋਚ ਕੇ ਦੇਖ ਮਨਾ, ਜੇ ਉੱਥੇ ਆ ਗਿਆ ਉੱਥੇ ਤੇ ਮੈਂ ਵਾਹਿਗੁਰੂ ਵਾਹਿਗੁਰੂ ਕਰ ਹੀ ਨਹੀਂ ਸਕਦਾ। ਫਿਰ ਪਰਿਵਾਰ ਨੇ ਸ਼ਬਦ ਗਾਉਣਾ ਚਾਹੁੰਦੇ ਆ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚੱਲ ਤੇ ਰਾਖਿਓ ਚੀਤ। ਇਹ ਉਹਨਾਂ ਗੁਰਮੁੱਖਾਂ ਦੀਆਂ ਗਾਥਾਂ ਆ ਜਿਨ੍ਹਾਂ ਦੇ ਸਿਰ 'ਤੇ ਆਰਾ ਚੱਲਦਾ ਸੀ ਅਤੇ ਉਹਨਾਂ ਦੀ ਪ੍ਰੀਤ ਨਹੀਂ ਟੁੱਟੀ, ਨੀਹਾਂ 'ਚ ਚਿਣ ਹੋ ਰਹੇ ਸੀ ਅਤੇ ਪ੍ਰੀਤ ਨਹੀਂ ਟੁੱਟੀ। ਅਤੇ ਗਾ ਕੇ ਸਾਡੇ ਮਨ ਨੂੰ ਇਹ ਧਰਵਾਸਾ ਹੁੰਦਾ ਕਿ ਗੁਰੂ ਤਾਂ ਉਹੀ ਆ ਨਾ, ਵਾਹਿਗੁਰੂ ਜੀ ਅਸੀਂ ਊਣੇ ਆ, ਕਿਰਪਾ ਕਰੋ ਇਹੋ ਜਿਹਾ ਗੁਰਸਿੱਖਾਂ ਵਾਲਾ ਜੀਵਨ ਬਖਸ਼ੋ। All right.

ਪੁੱਤਰ ਬਿਕਰਮ ਸਿੰਘ ਜੀ ਸਤਿਗੁਰੂ ਸ੍ਰੀ ਪਾਤਸ਼ਾਹ ਸਮੂਹ ਪਰਿਵਾਰ ਨੇ ਮਿਲ ਜੁਲ ਕੇ ਉਹਨਾਂ ਦੀ ਮਿੱਠੀ ਯਾਦ ਮਨਾਉਂਦੇ ਸਤਿਗੁਰੂ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਸਾਹਿਬ ਚੋਂ ਕੀ ਕਥਾ ਵਿਖਿਆ ਜੀ ਕੀ ਅਰਦਾਸ ਹੈ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ, ਜਾਣ ਬੁੱਝੇ ਜਾਣ ਕੇ ਮਾਫ਼ ਕਰਨਾ। ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ। ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੋਣਾ, ਆਈ ਸੰਗਤ ਦੇ ਹਾਜ਼ਰੀ ਕਦਮ ਲਿਖੇ ਲਾਉਣੀ, ਤਿਲ ਫੁਲ ਭੇਟਾ ਪ੍ਰਵਾਨ ਕਰਨੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਤਿਗੁਰ ਸੇ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ, ਸਤਿਗੁਰ ਸੇ ਪਾਤਸ਼ਾਹ ਜੀ ਸ੍ਰੀ ਸੁਰਿੰਦਰ ਸਿੰਘ ਭਾਟੀਆ ਨੂੰ ਸਤਿਗੁਰ ਸੇ ਪਾਤਸ਼ਾਹ ਸਦੀਵੀ ਕਾਲੇ ਆਪਣੇ ਚਰਨਾਂ ਵਿੱਚ ਨਿਵਾਸ, ਪਿੱਛੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਭਾਣਾ ਮੰਨਣ ਦਾ ਬਲ ਬਖਸ਼ਣਾ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਰੁਮਾਲਾ ਦਰਸ਼ਨੀ ਭੇਟੇ 51 ਪੁਣ ਮਾਲਕ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਸ੍ਰੀ ਸੁਖਮਨੀ ਸਾਹਿਬ ਦੇਖ ਲੰਗਰ ਵਾਸਤੇ 475 ਪੌਣ, ਗ੍ਰੰਥੀ ਸਿੰਘਾਂ ਵਾਸਤੇ 100 ਪੌਣ, ਬਿਲਡਿੰਗ ਫੰਡ ਵਾਸਤੇ 51 ਪੁਣ ਮਾਲਕ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਣਾਂ ਕਮਲਾਂ ਦੀ ਪ੍ਰੀਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਕੋਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵ ਲਿਆ, ਗੁਰਮਤ ਅਨੁਸਾਰ ਸ਼ੁਭ ਮਨੋ ਭਾਵਨਾ ਸੰਪੂਰਨ ਕਰਨੀਆਂ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਲੀਆਂ ਪ੍ਰੇਮ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਕਿਰਤ ਕਮਾਈ 'ਚ ਵਾਧੇ ਬਖਸ਼ਣੇ, ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ 'ਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਏ ਪ੍ਰਸ਼ਾਦ ਸਾਧ ਸੰਗਤ ਵਰਤੇ ਜੋ ਛਕੇ ਸਵਾਮੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲਿਆ ਆਪਣੇ ਮੁਖਾਰ ਬਿੰਚੋਂ, ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਜਿੱਤੇ ਆਵੇ, ਨਾਨਕ ਨਾਮ ਚੜ੍ਹਦੀ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਜ਼ੁਰਗਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਹੈਗੇ ਹਾਂ। ਬੜੇ ਚੰਗਾ ਸੁਭਾਅ ਸੀ, ਕਈ ਵਾਰੀ ਮਿਲਣ ਦਾ ਮੌਕਾ ਮਿਲਿਆ। ਮਾਤਾ ਜੀ ਅਤੇ ਇਹਨਾਂ ਦੇ ਪਿਤਾ ਜੀ ਬੜੇ ਧਾਰਮਿਕ ਖਿਆਲਾਂ ਦੇ ਸੀ। ਬਿਕਰਮ ਸਿੰਘ ਵੀ ਲੰਬਾ ਚਿਰ ਸਾਡੇ ਪਾਸ ਸੇਵਾ ਕੀਤੀ ਆ, ਪੰਜਾਬ ਟਾਈਮ ਦੇ ਵਿੱਚ ਬੜੀ ਮਿਹਨਤ ਕੀਤੀ, ਆਪਣੇ ਪਰਿਵਾਰ ਨੂੰ ਮੰਗਾਇਆ, ਮਾਤਾ ਪਿਤਾ ਨੂੰ, ਭਰਾਵਾਂ ਨੂੰ, ਸਾਰਿਆਂ ਨੂੰ ਸੈਟਲ ਕੀਤਾ ਅਤੇ ਵੱਡੀਆਂ ਸੇਵਾਵਾਂ ਇਹਨੇ ਵੀ ਨਿਭਾਈਆਂ, ਇਹਨੇ ਬਜ਼ੁਰਗਾਂ ਵੀ ਨਿਭਾਈਆਂ। ਪੰਜਾਬ ਵਿੱਚ ਵੀ ਮੌਕਾ ਮਿਲਿਆ ਮੈਨੂੰ ਇਹਨਾਂ ਦੇ ਘਰ ਜਾਣ ਦਾ। ਇਹ ਲੰਮਾ ਸਮਾਂ ਬਿਕਰਮ ਸਿੰਘ ਜੀ ਛੋੜਨ ਕੇ ਮਿੱਟੀ ਦੇ ਜਿੱਥੇ ਆਪਣੀ ਛਪਾਈ ਹੁੰਦੀ ਗ੍ਰੰਥ ਸਾਹਿਬ ਦੀ, ਉੱਥੇ ਸੇਵਾ ਕੀਤੀ। ਤਕਰੀਬਨ 20-25 ਕੁ ਸਾਲ ਸਾਡੇ ਨਾਲ ਪੰਜਾਬ ਟਾਈਮ 'ਚ ਇਹਨਾਂ ਨੇ ਸੇਵਾ ਕੀਤੀ ਹੈਗੀ ਆ। ਪਰਿਵਾਰ ਮੰਗਵਾਇਆ ਆਪਣਾ, ਮਾਤਾ ਪਿਤਾ ਮੰਗਵਾਏ, ਬਾਕੀ ਭਰਾ ਬਣਾਏ, ਉਹਨਾਂ ਨੂੰ ਸੈਟਲ ਕੀਤਾ, ਬਹੁਤ ਹੀ ਮਿਹਨਤ ਕੀਤੀ ਇਹਨੇ। ਪਰ ਹੁਣ ਬਜ਼ੁਰਗ ਜਿਹੜੇ ਹੈਗੇ ਆ, ਆਪਾਂ ਵੀ ਜਾਣਾ ਸਾਰਿਆਂ ਨੇ, ਜੁਆ ਸੋ ਚੱਲ ਜੀ ਸਭ ਕੋਈ ਆਏ ਵਾਰੀਏ, ਅਤੇ ਉਹ ਆਪਣੀ ਸੋਹਣੀ ਉਮਰ ਨੰਘਾ ਕੇ ਗਏ ਹੈਗੇ ਆ। ਬਾਣੀ ਪੜ੍ਹਦੇ ਸੀ, ਤਿਆਰ ਦਾ ਤਿਆਰ ਸੀ, ਅਤੇ ਬੱਚਿਆਂ ਨੂੰ ਸੁਨੇਹਾ ਹੀ ਹੁੰਦਾ ਵੀ ਆਪਾਂ ਵੀ ਆਪਣੇ ਬਜ਼ੁਰਗਾਂ ਨੂੰ ਫੋਲੋ ਕਰੀਏ। ਅਮਰੀਕ ਸੋਹਣੀ ਬੇਨਤੀ ਕਰਦੇ ਹੁੰਦੇ, ਵੱਧ ਤੋਂ ਵੱਧ ਆਪਾਂ ਸਹਿਜ ਪਾਠ ਬਾਣੀ ਪੜ੍ਹੀਏ। ਬਾਣੀ ਜੀ ਵਾਰ ਵਾਰ ਪੜ੍ਹਾਂਗੇ ਫਿਰ ਤੁਹਾਨੂੰ ਰੋਜ਼ ਚੇਤੇ ਆਉਂਦਾ, ਗੁਰੂ ਸਾਹਿਬ ਕਹਿ ਰਹੇ ਤੂੰ ਚੰਗਾ ਇਨਸਾਨ, ਚੰਗਾ ਗੁਰਸਿੱਖ ਪੜ੍ਹਨਾ, ਵੀ ਤੈਨੂੰ ਮਨੁੱਖਾ ਜੀਵਨ ਬਣਿਆ, ਉਹਦਾ ਧੰਨਵਾਦ ਵੀ ਕਰਨਾ ਅਤੇ ਆਪ ਚੰਗਾ ਬਣਨਾ। ਅਤੇ ਸਾਡੇ ਬਾਣੀ ਤੀਵਨ ਤੀਵਨ ਸਾਰੇ ਆਪਾਂ ਬਹੁਤ ਪੜ੍ਹਦੇ ਹਾਂ, ਪਰ ਉਹੋ ਜਿਹਾ ਸਮਾਜ ਬਣਿਆ ਨਹੀਂ। ਇੰਨੇ ਅਖੰਡ ਪਾਠ ਹੁੰਦੇ ਆ, ਇੰਨੇ ਰਹਿਣ ਸਫਾਈਆਂ ਹੁੰਦੀਆਂ ਅਤੇ ਇੰਨਾ ਪ੍ਰਚਾਰ ਹੁੰਦਾ, ਫਿਰ ਵੀ ਆਪਾਂ ਸਾਰਿਆਂ ਨੂੰ ਪਤਾ ਵੀ ਹਾਲਾਤ ਪੰਜਾਬ ਦੇ ਉਹੋ ਜਿਹੇ ਨਹੀਂ ਬਣ ਸਕੇ। ਦੁਨੀਆ ਬੈਸਟ ਕੰਟਰੀ ਬਣਨਾ ਚਾਹੀਦਾ ਸੀ, ਅਤੇ ਪਤਾ ਨਹੀਂ ਅਸੀਂ ਸਤਿਗੁਰ ਨੂੰ ਭਾਉਂਦੇ ਨਹੀਂ, ਜਾਂ ਕਦੇ ਪਹਿਲੇ ਜਨਮਾਂ 'ਚ ਕੋਈ ਨਾ ਕੋਈ ਇਹੋ ਜਿਹੀਆਂ ਅਸੀਂ ਗਲਤੀਆਂ ਕੀਤੀਆਂ ਹੈਗੀਆਂ, ਸਾਡੇ 'ਤੇ ਅਸਰ ਹੀ ਨਹੀਂ ਹੁੰਦਾ ਹੈਗਾ। ਧੰਨਵਾਦ ਪਰਿਵਾਰ ਦਾ। ਅਤੇ ਸਰੂਪਾ ਅਮਰੀਕ ਸਿੰਘ ਦੇਵ ਕਿਤਾਬ ਦੇ ਉੱਤੇ ਨਾਲ ਕੱਢੀ ਆ, ਬਿਕਰਮ ਜੀ ਆ ਜਾਓ ਜੀ, ਇੱਕ ਸਾਡੇ ਕੋਲ ਰਹੀ ਸਾਡੇ ਕੋਲ ਸਟਾਫ ਦੇ ਵਿੱਚ, ਜਿਹੜਾ ਸਾਡੇ ਕੋਲ ਆਇਆ ਕਦੇ ਗਿਆ ਨਹੀਂ ਕਦੀ ਵੀ। ਮੰਡੇਰ ਨੂੰ ਸੇਵਾ ਕਰਦੇ ਨੂੰ ਚਲੇ ਗਿਆ, ਮੇਰੇ ਡਿਊਟੀ 'ਤੇ ਸੀ, 33 ਸਾਲ ਹੋ ਗਿਆ ਉਹਨਾਂ ਨੂੰ ਸਾਡੇ ਨਾਲ ਕੰਮ ਕਰਨ, ਅੱਧੀ ਉਮਰ ਉਹਨੇ ਸਾਡੇ ਕੋਲ ਲਾ ਦਿੱਤੀ ਆ। ਬੁਲਈ ਸੋਨਿਹਾਲ, ਅਤੇ ਇਹਨੇ ਵੀ 25 ਸਾਲ ਸੇਵਾ ਕੀਤੀ ਹੈਗੀ ਆ। ਤਕਰੀਬਨ ਡਰਵੀ ਦੇ ਵਿੱਚ 50-60 ਦੇ ਕਰੀਬ ਸਾਡੇ ਸਟਾਫ ਦੇ ਮੈਂਬਰ ਹੁੰਦੇ ਸੀਗੇ, ਅਤੇ ਇੱਕ ਗੱਲ ਸਾਡੇ ਰਹੀ ਹੈ ਬਈ, ਸਾਰਿਆਂ ਨੇ ਪਿਆਰ ਨਹੀਂ, ਇੱਕ ਫੈਮਲੀ ਵਾਂਗੂ ਰਹੇ ਅਸੀਂ ਉੱਥੇ। ਕੋਈ ਵੀ ਕਦੇ ਵੀ ਕਿਸੇ ਨੂੰ ਉੱਚਾ ਨਹੀਂ ਬੋਲਿਆ ਉੱਥੇ, ਕਿਸੇ ਨੂੰ ਜੇ ਗਲਤੀ ਹੋ ਗਈ ਨਹੀਂ ਹੋਈ, ਕਦੀ ਨਹੀਂ ਕਿਸੇ ਨੂੰ ਚਿਤਾਰਿਆ ਵੀ ਗਲਤੀ ਹੋ ਗਈ, ਚੱਲ ਕੜਾ ਛੱਡੋ ਖੜਾ ਹੋ ਗਈ। ਅਤੇ ਅਜੇ ਵੀ ਕਈ ਵਾਰੀ ਬੀਬੀ ਕਿਚਨ ਸੇਵਾ ਕਰਦੇ ਹੁੰਦੇ, ਯਾਦ ਕਰਦੇ ਹੁੰਦੇ, ਨਹੀਂ ਦੁਬਾਰਾ ਕੰਮ ਸ਼ੁਰੂ ਕਰੋ, ਹੋਈਆਂ ਤਾਂ 70-75 ਸਾਲ ਦੀਆਂ, ਨਹੀਂ ਨਹੀਂ ਕਹਿੰਦੇ ਜਿਹੜਾ ਉਹ ਮਾਹੌਲ ਜਿਹੜਾ ਸੀਗਾ, ਸਾਰਾ ਦਿਨ ਕੀਰਤਨ ਚੱਲਦਾ ਰਹਿਣਾ ਅਤੇ ਨਾਲੇ ਉਹਨਾਂ ਨੇ ਆਪਣੀਆਂ ਸੇਵਾਵਾਂ ਕਰੀ ਜਾਣੀਆਂ ਹੈਗੀਆਂ। ਅਤੇ ਪੇਪਰ 'ਚ ਵੀ ਸ਼ੱਕ ਅਸੀਂ ਕੀਤਾ ਹੈਗਾ, ਅਸੀਂ ਕੋਈ ਅਖਬਾਰ ਆ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧਰ ਜੀੜੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਚਰਨ ਕਮਲ ਸਿਉਂ ਜਾਕਾ ਮਲੀਨਾ ਸੇਵ ਜਨ ਤ੍ਰਿਪਤ ਗਾਈ ਗੁਣ ਮੋਲ ਜਿਸ ਦਿਨ ਵਸਿਆ ਤੇ ਨਾ ਤ੍ਰਿਸ਼ਨ ਤ੍ਰਿਖਾਈ ਹਰ ਅਰਾਧੇ ਆ ਰੋਗ ਅੰਦਾਈ ਜਿਸ ਨੂੰ ਵਿਸ

सुखमनी साहिब गौरी सुखमनी महला पंजवां श्लोक आद गुर एनम है जुगाद गुर एनम है सत गुर एनम है श्री गुरुदेव एनम है अष्टपति सिमरो सिमर सिमर सुख पावो कल कलेश तन माहे मिटावो सिमरो जास संबर एक नाम जपत अगंत नेक वेद पुराण सिमर सुधाखर किन्ने राम नाम एक आखर किनका एक दिशरी बसावै तांकी रामा करी नावै कांखी एक दस तुहारो नानक संग मुह उधारो सुखमनी सुखमन प्रभ नाम भगत ना कह मन विश्राम रहाओ प्रभ कै सिमरन गर्व न बसै प्रभ कै सिमरन दुख जम नसै प्रभ कै सिमरन काल पर हरा प्रभ कै सिमरन दुश्मन तरै प्रभ सिमरन कछ विघन लागै प्रभ कै सिमरन अंधिन जागै प्रभ कै सिमरन भौ ना व्यापै प्रभ कै सिमरन दुख ना संतापै प्रभ कै सिमरन साध कै संग सरन दान नानक रंग प्रभ कै सिमरन रिश्ते नौनी प्रभ कै सिमरन ज्ञान ध्यान तन बुद्ध प्रभ कै सिमरन जपता पूजा प्रभ कै सिमरन मन से दूजा प्रभ कै सिमरन तीर्थ स्नानी प्रभ कै सिमरन दरगाह मानी प्रभ कै सिमरन होय सफला प्रभ कै सिमरन सफल फला से सिमरन जिन्हें आप सिमराए नानक तां कै लागो पाए प्रभ कै सिमरन सरते ऊंचा प्रभ कै सिमरन उदरे ऊंचा प्रभ कै सिमरन तृष्णा बुझा प्रभ कै सिमरन सबके सुजा प्रभ कै सिमरन नाहीं जन त्रासा प्रभ कै सिमरन पूरन आसा प्रभ कै सिमरन मन की मल जाए अमृत नाम दवाहे समाए प्रभ जी वसें साध की रसना नानक जन का दासन दसना प्रभ को सिमरन से तन वंते प्रभ को सिमरन से पत वंते प्रभ को सिमरन से जन परवान प्रभ को सिमरन से पुरुष प्रधान प्रभ को सिमरन से बेमताजे प्रभ को सिमरन से सर्व के राजे प्रभ को सिमरन से सुखवासी प्रभ को सिमरन सदा विनाशी सिमरन ते लागे जिन्हें आप दयाला नानक जन की मंगर वाला प्रभ को सिमरन से परोपकारी प्रभ को सिमरन तिन सर्वलिहारी प्रभ को सिमरन से मुख सहावे प्रभ को सिमरन तिन सुख बिहावे प्रभ को सिमरन तिन आत्म जीता प्रभ को सिमरन तिन निर्मल रीता प्रभ को सिमरन तिन अंध कनेरे प्रभ को सिमरन बसे हर नेरे संत कृपा ते अंधिन जाग नानक सिमरन पूरे भाग प्रभ कै सिमरन कार्ज पूरे प्रभ कै सिमरन कबू न झूरे प्रभ कै सिमरन हर गुण बानी प्रभ कै सिमरन सहज समानी प्रभ कै सिमरन नेचल आसन प्रभ कै सिमरन कमल विघासन प्रभ कै सिमरन अनहर चुनकार सुख प्रभ सिमरन कंत न पार सिमरन से जन जिनको प्रभ मया नानक तिन जन शरणी पया हर सिमरन कर भगत प्रगटाए हर सिमरन लभे दुपाए हर सिमरन पय सिद्धति दाते हर सिमरन नीचों कुंट जाते हर सिमरन धारी सब धरना सिमर सिमर हर कारण करना हर सिमरन की ओ सगल कारा हर सिमरन में आप निरंकारा कल कृपा जिसा बुझाया नानक गुरमुख हर सिमरन तिन पाया सलोक दीन दर्द दुख पैना कड़ कर नाथ नाथ शरण तुम्हारी आयो नानक है प्रसाद अश्वरी जय मार्गदा सतमीर न भाई मानुहा नाम तेरा संग सहाई जय महा भयान दूर जम दल केवल नाम संग तेरा चला जय मुश्किल होया तारी हर को नाम खिलवा है उधारी अनक पुनः चरण करत नहीं तरह हर को नाम कोट पाप पर हरा गुरमुख नाम जपो मन मेरे नानक पावो सुख नेरे सगल श्रेष्ठ को राजा दुखिया हर का नाम जपत है सुखिया लाख करोड़ी बन न परे हर का नाम जब निस्तर है अनक माया रंग तिखना बुझावे हर का नाम जब लगावे यह मार गए जात केला तै हर नाम संग हो सहेला ऐसा नाम अनसरा ते आई है नानक गुरमुख फरंगत पाई है छूटत नहीं कोट लगवाही नाम जब तै पार पराही अनक बिघन जया संघारा हर का नाम तत्काल उधारा अनक जोन जन्म अमर जाम नाम जब पावे विश्राम हाँ मैला मल कबून तो वह हर का नाम कोट पाप हो वह ऐसा नाम जो अमर रंग नानक पाई है साध का संग जेह मार के गने जाहे न कोसा हर का नाम हुआ संग तोसा जेह पेंडे बांध गुबारा हर का नाम संग उजियारा जहाँ पन तेरा को ना सियानू हर का नाम ते नाल पछानू जय महा प्यान तब वो काम ते हर के नाम की तुम ऊपर छाम जहाँ त्रिका मन तुझा कर खै
ਤੈ ਨਾਨਕ ਹਰ ਹਰ ਮਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਦਰੇ ਜਨ ਕੋਟ ਹਰ ਦਸ ਕਰ ਸੰਦੇ ਰਾਤ ਹਰ ਹਰ ਔਖ ਸਾਲ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕਿਨੋ ਦਾਨ ਮਨ ਤਾ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਗਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਵਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬ ਕਾ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜੋ ਕਛ ਨਾਹੇ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸਾਤੇ ਸੰਸਮਾਰ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਗਤ ਕੋ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤਰੇ ਦਵਸੈ ਸੰਤ ਪ੍ਰਤਾਪ ਦੁਰਸਰ ਨਸੈ ਸੰਤ ਕਾ ਸੰਗਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲਕਾ ਛਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਅਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਵੋ ਜਤਨਾ ਪੁਨਦਾਨ ਹਮੈ ਵੋ ਰਤਨਾ ਸੀਰ ਕਟਾਏ ਹਮੈ ਕਰ ਰਾਤੀ ਵਰਤ ਨੇਮ ਕਰੇ ਵੋ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਕਰਨ ਪਿਥਵੀ ਫਿਰੇ ਤੀਜੀਵੈ ਮਹਾਂ ਉਦਾਸ ਪੀਸਰ ਥੀਵੈ ਅਗਰ ਮੈਂ ਹਮਰ ਪਰਾਨ ਕਨਕ ਸਭ ਹੈ ਵਰ ਕੂਮਦਾਨ ਨਿਓਲੀ ਕਰਮ ਕਰੇ ਵੋ ਆਸਨ ਜੈਨ ਮਰ ਸੰਜਨ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤੋਂ ਵੀ ਹਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਗ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਘੁਮਾਨ ਨਾ ਮਨ ਤੇ ਹੁੱਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਗੋਬਰ ਸਾਰ ਨਾ ਕਰੇ ਮਨ ਤੇ ਕਬੂਨ ਵਿਖਿਆ ਟਰੇ ਜਲ ਧੋਵੈ ਉਹ ਦੇਹ ਨਿਤ ਸੁਧ ਗਾਇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਦ੍ਰੋਪਦੀ ਗੋ ਮੂਚ ਬਹੁਤ ਸਿਆਨਕ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਨੇਕ ਗੰਨੀ ਪੂਜੈ ਕੋਟ ਪਾਵ ਦਰਗਾ ਨੀ ਸਿਜੈ ਛੂਟਸ ਨਾਹੀ ਉਪੇ ਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜ ਮਿਨ ਤਿਲ ਨੀ ਮਾਨੈ ਹਰ ਕਾ ਨਾਮ ਜਬਰ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਦੇ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤੰਗ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗਿਆ ਕਮਡੇ ਮਹਾਨ ਆਪਸ ਕੋ ਜੋ ਜਾਣੈ ਨੀਚਾ ਸਹੁ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੈ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ ਮਨ ਆਪਣੇ ਤੇ ਬ੍ਰਹਮਤਾਨਾ ਪੇਖੈ ਸਗਲ ਸ੍ਰੀ ਸਾਧਨਾ ਸੁਖ ਦੁਖ ਜਨ ਸੰਦ੍ਰਿਸ਼ਟਿਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉਣ ਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵੋ ਦਾਨ ਕਰਨ ਕਰਾਵਣ ਹਰ ਸਵਾਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਵੀ ਜਾਣੋ ਆਪੇ ਆਪਣ ਸੰਗ ਆਪ ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰਨ ਜਾਣਸ ਹੋਏ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘੱਟ ਵਸੈ ਹਰ ਨਾਮ ਸਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਧਾਰਿਆ ਗੌਰਵ ਮਨ ਜਿਨੇ ਉਭਾਰਿਆ
ਬਾਲ ਵਿਵਸਥਾ ਤੁਸੀਂ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉੱਪਰ ਸਾਖ ਸੈਨ ਮੁੱਖ ਪਿਆਓ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋਂ ਨਾਨਕ ਸੀਜੈ ਜਿਹ ਪ੍ਰਸਾਦ ਧਰ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗ ਹੱਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਰਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਸ ਬਸਾ ਦੀਨੇ ਹਰਸ ਪਾਵ ਕਰ ਨੇਤਰ ਰਸਨਾ ਜਿਸੇ ਤਿਆਗ ਵਰ ਸੰਗ ਰਚਨਾ ਐਸੇ ਲੋਕ ਮੂੜ ਅੰਧ ਵਿਆਪੇ ਨਾਨਕ ਕਾਲ ਲਿਓ ਪ੍ਰਭ ਆਪੇ ਆਦੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰੇ ਗਵਾਰ ਜਾਕੀ ਸੇਵਾ ਨਵਨੀ ਪਾਵੈ ਤਾਂ ਸੇ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਰ ਸਦਾ ਹਜੂਰੇ ਤਾਂ ਕੋ ਅੰਦਾ ਜਾਂਤ ਦੂਰੇ ਜਾਂ ਕੀ ਟਹਿਲ ਪਾਵੈ ਦਰਗਾਹ ਮਹੰਤ ਸਭ ਸਾਰੇ ਮੁਗਲ ਜਾਨ ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਕੌੜੀ ਸੰਗਤ ਹੈ ਸਾਰ ਛੋੜ ਝੂਠ ਸੰਗ ਬਚੈ ਜੋ ਛੱਡਣਾ ਸੋ ਸਥਿਰ ਕਰ ਮਨ ਹੈ ਜੋ ਹੋਵਣ ਸੋ ਦੂਰ ਪੁਰਾਣਾ ਛੋੜ ਜਾਏ ਤਿਸਕਾ ਸ਼ਰਮ ਕਰੇ ਸੰਗ ਸਹਾਈ ਕਿਸ ਪਰ ਹਰੈ ਚੰਦਨ ਲੇਪ ਤਾਰੇ ਧੋਏ ਗਰਦ ਪ੍ਰੀਤ ਪ੍ਰਸੰਨ ਸੰਗ ਹੋਏ ਅੰਧਭੂਪ ਮੈਂ ਪਤੀ ਵਿਕਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਨ ਮਾਇਆ ਛਪ ਸੁਣਾਏ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋ ਸਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੇ ਤਰੇ ਅਥਾਹਾ ਜਾਂ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰਗੇ ਲਿਹੋ ਨਿਭਾਵੈ ਕਹਾਂ ਬੁਝਾਰ ਦੂਜੈ ਡੋਰਾ ਨਿਸ਼ਕਈਏ ਤੋ ਸਮਝੇ ਭੋਰਾ ਕਹਾਂ ਬਿਸ਼ਨ ਪਰ ਗਾਵੈ ਗੁੰਗ ਜਤਨ ਕਰੇ ਤੋ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸਾਵੇ ਨਾ ਚੀਤ ਜੋ ਵਹਿ ਰਾਈ ਤਾਂ ਸਿਉ ਪ੍ਰੀਤ ਬੁਲਵਾ ਕੇ ਗ੍ਰਹਿ ਭੀਤਰ ਬਸੈ ਅਨਰ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨ ਹੈ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ

ਖਾਟੀ ਤਸਾ ਮਾਨ ਤਸਾ ਅਭਿਮਾਨ ਤਸਾ ਰੰਕ ਤਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰਖ ਕਈਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਸ ਜਿਸ ਘਰ ਆਖੇ ਤਸਾ ਤਿੰਨਾਓ ਆਪੇ ਕਰਨ ਕਰਾਵਨ ਜੋ ਪ੍ਰਭਾਵੈ ਸੋਈ ਫਨੋਗ ਪਸਰਵਾਪ ਹੋਏ ਅਨੰਤ ਤਰੰਗ ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਧ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਨ ਪ੍ਰਕਾਰ ਅਸ਼ਟਪਦੀ ਕਈ ਕੋਲ ਹੋਏ ਪੁਜਾਰੀ ਕਈ ਕੋਲ ਪੈ ਤੀਰਥ ਵਾਸੀ ਕਈ ਕੋਲ ਦੇਸ ਕੇ ਸੋਤੇ ਕਈ ਕੋਲ ਆਤਮ ਧਿਆਨ ਧਾਰੈ ਕਈ ਕੋਲ ਨਵਤਨ ਨਾਮ ਧਿਆਵੈ ਕਈ ਕੋਲ ਭੈ ਬਮਾਨੀ ਕਈ ਕੋਲ ਕਿਰਪਨ ਕਠੋਰ ਕਈ ਕੋਟ ਪਰਦਰਬ ਕੋ ਹਿਰੈ ਕਈ ਕੋਟ ਮਾਇਆ ਸਰਮਾ ਹੈ ਜਿਤ ਜਿਤ ਲਾਵੋ ਤੂ ਤਿਤ ਲਗਨਾ ਕਈ ਕੋਟ ਸ੍ਰੀ ਜਤੀ ਜੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਵਨ ਪਾਣੀ ਵੈ ਸੰਤਰ ਕਈ ਕੋਟ ਸੱਸੇ ਸੂਰ ਨਖੱਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਕਈ ਕੋਲ ਰਾਜਸਥਾਨ ਸਾਤਕ ਕਈ ਕੋਲ ਕੀ ਰਤਨ ਸਮੁੰਦ ਕਈ ਕੋਟ ਕੀ ਹੈ ਚਿਰਜੀਵੈ ਕਈ ਕੋਲ ਜਖਰ ਕਿਨਰ ਪ੍ਰਸਾਦ ਸਭ ਤੇ ਨੇੜੇ ਸਭ ਤੇ ਦੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੈਠ ਅਸੀ ਖਾਹੇ ਕਈ ਕੋਟ ਕੀਏ ਧਨਵੰਤ ਜੈ ਜੈ ਭਾਣਾ ਤੈ ਤੈ ਰਾਖੇ ਕਈ ਕੋਟ ਭਏ ਬੈਰਾਗੀ ਰਾਮ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਕਈ ਕੋਟ ਮੰਗੈ ਸਤਸੰਗ ਜਿਨ ਕੋ ਹੋਏ ਆਪ ਸੁਖ ਪ੍ਰਸੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਹੋਏ ਅਵਤਾਰ ਕਈ ਬਾਰ ਪਸਰੋ ਪਰਸਾਰ ਕਈ ਕੋਟ ਕਿੰਨੇ ਵੋ ਭਾਂਤ ਤਾਂ ਕਾਂਤ ਨਾ ਜਾਣੈ ਕੋਏ ਕਈ ਕੋਟ ਪਾਰ ਬ੍ਰਹਮ ਕੇ ਦਾਲ ਕਈ ਕੋਟ ਤਤ ਕੇ ਬੇਤੇ ਕਈ ਕੋਟ ਨਾਮ ਰਸਮੀ ਮੈਂ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ ਆਪਣੇ ਜਨ ਕੋ ਸਾਥ ਸਾਥ ਸਮਾਰੈ ਸਲੋਕ ਕਰਨ ਕਾਰਨ ਪ੍ਰਵੇਖ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨੈ ਜਲ ਥਲ ਮਈਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਖਿਲਮੈ ਥਾਪ ਥਾਪਨ ਹਾਰਾ ਹੁਕਮੈ ਧਾਰ ਦਰਹਾਵੈ ਹੁਕਮੈ ਊਚ ਨੀਚ ਵਿਵਹਾਰ ਕਰ ਕਰ ਦੇਖੈ ਆਪਣੀ ਵਡਿਆਈ ਪ੍ਰਭਾਵੈ ਮਨ ਉਗਤ ਪਾਵੈ ਪ੍ਰਭਾਵੈ ਬਿਨ ਸ਼ਾਸਤ ਰੱਖੈ ਪ੍ਰਭਾਵੈ ਤਾਂ ਪਤੀ ਉਧਾਰੈ ਦੋਹਾਂ ਸਨਿਆ ਕਾ ਆਪ ਸੁਆਮੀ ਜੋ ਭਾਵੈ ਸਵਕਾਰ ਕਰਾਵੈ ਕਹੁਮਾਨ ਉੱਤੇ ਕਿਆ ਹੋਇਆ ਵੈ ਇਸਕੇ ਹੱਥ ਹੋਏ ਤਾਂ ਸਭ ਪਿਛਲੇ ਅਣਜਾਣਤ ਵਿਖਿਆ ਮੈਂ ਰਚੈ ਪਰ ਮੈਂ ਭੂਲਾ ਦੈਨ ਰਿਸਤਾਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਖਿਨ ਮੈਂ ਨੀਚ ਕੀਰ ਕੋ ਰਾਜ ਜਾਕਾ ਦ੍ਰਿਸ਼ ਕਛੂ ਨਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਜੀਓ ਪਿੰਡ ਸਾਹਿਬ ਰਾਸ ਆਪਣੀ ਬਣਤਾ ਬਣਾਈ ਇਸਕਾ ਬਲ ਨਾਹੀ ਸਾਥ ਆਗਿਆਕਾਰੀ ਬਪਰਾ ਜੀਓ ਕਬੂ ਉਚ ਨੀਚ ਮੈਂ ਬਸੈ ਕਬੂ

0: ਆਪਾ ਪ੍ਰਭ ਸੋਏ
1: ਜੋ ਕਿਛ ਕਿੰਨੋ ਸੁਪਨੇ ਰੰਗ
0: ਸਭ ਤੇ ਦੂਰ ਸਭ ਹੂੰ ਕੈ ਸੰਗ
1: ਜੇ ਦੇਖੇ ਕਰੇ ਵਿਵੇਕ
0: ਆਪੇ ਏਕ ਆਪੇ ਅਨੇਕ
1: ਮਰਨ ਵਿਸੇ ਆਵੇ ਨ ਜਾਏ
0: ਨਾਨਕ ਸਦੀ ਰਿਆ ਸਮਾਏ
1: ਆਪ ਉਦਸੈ ਸਮਝੇ ਆਪ
0: ਆਪੇ ਰਚਿਆ ਸਭ ਕੈ ਸਾਥ
1: ਆਪ ਕਿੰਨੋ ਆਪਣ ਵਿਸਾਰ
0: ਸਭ ਕਿਛ ਉਸਕਾ ਉਕਰਨੇ ਹਾਰ
1: ਉਸਕੇ ਪਿੰਨ ਤੋਂ ਕਿਛ ਹੋਏ
0: ਤਾਂਤ ਨੰਦਰ ਇੱਕ ਸੋਏ
1: ਆਪਣੀ ਤਰਤ ਆਪ ਕਰਨੇ ਹਾਰ
0: ਪਦ ਕਰੇ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਵਾਹੇ
0: ਨਾਨਕ ਕੀਮਤ ਕਹਿ ਨਾ ਜਾਏ
1: ਸਤ ਸਤ ਸਤ ਸਵਾਮੀ
0: ਗੁਰ ਪ੍ਰਸਾਦ ਕਿਨੇ ਵਖਿਆਨੀ
1: ਸਤ ਸਤ ਸਤ ਸਭ ਕਿੰਨਾ
0: ਕੋਟ ਮਧਿਆ ਕਿਨੇ ਬਿਰਲਾ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਕਟ ਕਟ ਸੁਣੀ ਸ਼ਰਮ ਬਖਾਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
0: ਨਾਮ ਜਪੈ ਨਾਨਕ ਮਨ ਪ੍ਰੀਤ
1: ਸਲੋਕ
0: ਸੰਤ ਸ਼ਰਨ

0: ਜਿਸ ਕੈ ਸੰਗ ਸਿੱਖ ਉਧਰ ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ,
1: ਸੇਵਕ ਗੁਰ ਸਦਾ ਦਿਆਲ,
0: ਸਿੱਖੀ ਗੁਰ ਧਰਮਤ ਮਲ ਹਿਰੈ,
1: ਗੁਰ ਬਚਨੀ ਹਰ ਨਾਮ ਉਚਰੈ,
0: ਸਤਿਗੁਰ ਸਿੱਖੈ ਬੰਧਨ ਕਟੈ,
1: ਗੁਰ ਕਾ ਸਿੱਖ ਪੁਕਾਰ ਤੇ ਹਟੈ,
0: ਸਤਿਗੁਰ ਸਿੱਖੋ ਨਾਮ ਧਨ ਦੇ,
1: ਗੁਰ ਕਾ ਸਿੱਖ ਬਡਭਾਗੀ ਹੈ,
0: ਸਤਿਗੁਰ ਸਿੱਖਾ ਹਲਤ ਪਲ ਸਵਾਰੈ,
1: ਨਾਨਕ ਸਤਿਗੁਰ ਜੀ ਸਿੱਖੋ ਜੀ ਨਾਲ ਸਮਾਰੈ,
0: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
1: ਗੁਰ ਕੀ ਆਗਿਆ ਮਨ ਮੈਂ ਸਹੈ,
0: ਆਪਸ ਕੋ ਕਰ ਕਛ ਨਾ ਜਣਾਵੈ,
1: ਹਰ ਹਰ ਨਾਮ ਹਿਰਦੈ ਸਤਿਆਵੈ,
0: ਮਨ ਵੇਚੈ ਸਤਿਗੁਰ ਕੈ ਪਾਸ,
1: ਸੇਵਕ ਕੇ ਕਾਰਜ ਰਾਸ,
0: ਸੇਵਾ ਕਰਤ ਹੋਏ ਨੇ ਕਾਮੀ,
1: ਜਿਸਕੋ ਹੋਤ ਪ੍ਰਾਪਤ ਸਵਾਮੀ,
0: ਆਪਣੀ ਕਿਰਪਾ ਜਿਸ ਆਪ ਕਰੇ,
1: ਨਾਨਕ ਸੋ ਸੇਵਕ ਗੁਰ ਕੀ ਮਤ ਲੇ,
0: ਬੀਸ ਬਿਸਵੇ ਗੁਰ ਕਾ ਮਨ ਮੰਨੈ,
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।

0: ਆਪ ਨਹੀਂ ਕਛ ਭਰਮ
1: ਸਿਆਣ ਵੇਲੇ ਅਨੁਜਾਈਐ
0: ਨਾਨਕ ਐਸਾ ਗੁਰ ਬਡਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ
0: ਪਰ ਸਚਰਨ ਗਤ ਨਿਰਮਲ ਰੀਤ
1: ਏਟੇ ਸੰਗ ਰਾਮ ਗੁਣ ਰਵੈ
0: ਪਾਰ ਬ੍ਰਹਮ ਕੀ ਦਰਗਾਹ ਗਵੈ
1: ਸੁਣ ਕਰ ਵਚਨ ਕਰਨ ਗਨ
0: ਮਨ ਸੰਤੋਖਾ ਤੰਪਤੀਆਨੇ
1: ਪੂਰਾ ਗੁਰ ਰੱਖਿਓ ਜਾਪਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜਿਹ ਬਾਏ ਕੁਸਤਵ ਨੇਕ
0: ਸਤ ਪੁਰਖ ਪੂਰਨ ਵਿਵੇਕ
1: ਆਹੂ ਬੋਲ ਨ ਪਹੁੰਚੇ ਪ੍ਰਾਣੀ
0: ਅਗਮ ਗੋਚਰ ਪ੍ਰਭ ਨਿਰਬਾਨੀ
1: ਆਹਾਰ ਨਿਰਵੈਰ ਸੁਵਿਧਾਈ
0: ਤਾਕੀ ਕੀਮਤ ਕਿਨੇ ਨ ਪਾਈ
1: ਭਵੇ ਬੰਦਨ ਨਿਜ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਰਬ ਬਲਿਹਾਰੀ ਸਰਬ ਬਲਿਹਾਰੀ

0: ਗੁਰਦਾਸ
1: ਹਰਤਾ ਨਾਮ ਲੈ
0: ਸਚ ਉਪਦੇ ਸੇਵਕ ਦੇ
1: ਮੋਹ ਮਾਇਆ ਕਾ ਸੰਗ ਨ ਲੇਵ
0: ਮਨ ਮੈਂ ਰੱਖ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮੋ ਦੁਖ ਤਹਤੇ ਨਾਸੇ
1: ਤਪਨ ਮੈਂ ਠਾਣ ਵਰਤਾਈ
0: ਆਨੰਦ ਪਿਆਰ ਦੁਖ ਨਠ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸ਼ੇ
1: ਓ ਚੁੱਕਾ ਨਿਰਭਉ ਹੋਏ ਬਸੈ
0: ਸਗਲ ਪਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਧ ਕਿਰਪਾ ਧਾਰੀ
0: ਸਾਧ ਸੰਗ ਜਪਨਾ ਮੁਰਾਰੀ
1: ਚਿਤ ਪਾਈ ਚੁਕੇ ਭ੍ਰਮ ਗਵਨ
0: ਸੁਨ ਨਾਨਕ ਹਰ ਹਰ ਜਸ ਰਵਨ
1: ਨਿਰਗੁਣ ਆਪ ਸਰਗੁਣ ਪਿਓ ਹੀ
0: ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਜਿਤ ਪ੍ਰਭਾਵ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿੰਦੂ ਜਾ ਨਾਹੀ ਕੋਏ
0: ਸਰਬ ਨਿਰੰਤਰ ਇੱਕੋ ਸੋਏ
1: ਪੋਤ ਰਵਿਆ

0: ਸਿਧ ਮੈਂ ਉਤਾਰੋ
1: ਧਨ ਕਾਰਨ ਸਭ ਪ੍ਰਭ ਸਮਰੱਥ
0: ਦ੍ਰਿੜ ਕਰ ਗਹੋ ਨਾਮ ਹਰ ਵਥ
1: ਇਹ ਧਨ ਸੰਚੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖੋ ਮਨ ਮਾਹੇ
0: ਸਰਬ ਰੋਗ ਨਾਨਕ ਮਿਟ
1: ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾਵੇ
0: ਸੋ ਧਨ ਹਰ ਸੇਵਾ ਤੇ ਪਾਵੇ
1: ਜਿਸ ਸੁਖ ਕੋ ਬਾਛੇ ਮੀਤ
0: ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ
0: ਸਾਸੋ ਬਾਪਜ ਹਰ ਕੀ ਸ਼ਰਨੀ
1: ਅਨਕ ਪਾਵੀ ਰੋਗ ਨ ਜਾਏ
0: ਰੋਗ ਮਿਟੇ ਹਰਬ ਖਦ ਲਾਏ
1: ਨਿਧਾਨ ਹਰ ਨਾਮ ਨਿਧਾਨ
0: ਜਪ ਨਾਨਕ ਦਰਗਾਹ ਪ੍ਰਵਾਨ
1: ਮਨ ਪਰ ਬੋਧੋ ਹਰ ਕੇ ਨਾਏ
0: ਜੈ ਦਿਸ ਧਾਵਤ ਆਵੈ ਠਾਏ
1: ਤਾਂ ਕੋ ਵਿਘਨ ਨ ਲਾਗੈ ਕੋਏ
0: ਤਾਂ ਕੈ ਹਿਰਦੈ ਵਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਮ
0: ਸਿਮਰ ਸਿਮਰ ਸਦਾ ਸੁਖ ਪਾਉ
1: ਓ ਬਿਰਸੈ ਪੂਰਨ ਵਿਆਸ
0: ਭਗਤ ਭਾਏ ਆਤਮ ਪ੍ਰਗਾਸ
1: ਤਿਸ ਕਰ ਜਾਏ ਵਸੈ ਅਵਿਨਾਸੀ
0: ਕਹੋ ਨਾਨਕ ਕਾਟੀ ਜਮ ਫਾਸੀ
1: ਅਤ ਵਿਚਾਰ ਕਹੇ ਜਨ ਸਾਚਾ
0: ਜਨਮ ਰੇ ਸੋ ਕਾਚੋ ਕਾਚਾ
1: ਆਵਾਗਮਨ ਮਿਟੇ ਪ੍ਰਭ ਸੇਵ

0: ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ
0: ਝੂਠਾ ਡੰਬ ਝੂਠ ਪਾਸਾਰੀ
1: ਜਿਨ ਜੀਏ ਤਿਸ ਬੁਝੇ ਨਾ ਬਿਗਾਨਾ
0: ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੂ ਲੈ ਆਨੇ
0: ਭਗਤ ਬਿਨਾ ਬਹੁਤ ਡੂਬੇ ਸਿਆਨੇ
1: ਹਰ ਕੀ ਭਲ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ
0: ਜਨਮ ਜਨਮ ਕੇ ਕਿਲ ਬਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੁਣਤ ਕਹਿਤ ਰਹਿਤ ਗਤ ਪਾਵੋ
1: ਸਾਰ ਭੂਰ ਸਤ ਹਰ ਕੋ ਨਾਉ
0: ਸਹਿਸ ਭਾਏ ਨਾਨਕ ਗੁਣ ਗਾਉ
1: ਗੁਣ ਗਾਵਤ ਤਰੀ ਉਤਰ ਸਮੈਲ
0: ਮਿਨਿਸ ਜਾਏ ਹੋ ਮੈਂ ਬਿਖ ਫੈਲ
1: ਹੋਏ ਚਿੰਤ ਕਰੈ ਸੁਖ ਨਾਲ
0: ਸਾਸ ਗ੍ਰਾਸ ਸਰ ਨਾਮ ਸਮਾਲ
1: ਚਾਰ ਸਿਆਣਮ ਸਗਲੀ ਮਨਾ
0: ਸਾਸ ਸੰਗ ਪਾਵੈ ਸਚ ਧਨਾ
1: ਹਰ ਪੂੰਜੀ ਸੰਚ ਕਰੋ ਵਿਹਾਰ
0: ਇਹਾਂ ਸਖਾ ਇਹਾਂ ਸਿੱਖ ਦਰਗਹਿ ਜੈਕਾਰ
1: ਸਰਬ ਨਿਰੰਤਰ ਇੱਕੋ ਦੇਖ
0: ਕਹੋ ਨਾਨਕ ਜਾਕੇ ਮਸਤਕ ਲੇਖ
1: ਇੱਕੋ ਜਪ ਇੱਕੋ ਸਲਾਹ
0: ਇੱਕ ਸਿਮਰ ਇੱਕੋ ਮਨਾ ਹੈ
1: ਇੱਕ ਕਸ ਕੇ ਗੁਣ

0: ਛਲ ਸਿਦਰ ਲਗਤ ਕੋ ਕੀ
1: ਜੋ ਸਰੂਪੀ ਜੋ ਸੰਗ ਸਮਾਵੈ
0: ਕਿਸੈ ਭੂਖ ਕਵਨ ਤ੍ਰਿਪਤਾਵੈ
1: ਨਾਨਕ ਰਾਵਣ ਕਰਨੈ ਹਾਰ
0: ਨਾਨਕ ਕਰਤੇ ਕਾ ਨਾਇ ਸੁਮਾਰ
1: ਜਬ ਆਪਣੀ ਸੋਭਾ ਆਪਣ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ
1: ਜੈ ਸਰਵ

0: ਭੀਤਰ ਸਭ ਜਾਣੈ ਆਪ,
1: ਅੰਤਰ ਜਾਮੀ ਰਹਿਉ ਪਿਆਪ,
0: ਤਿਸ ਪਾਲੈ ਜੀਨ ਵੋ ਭਾਂਤ,
1: ਜੋ ਜੋ ਰਚਿਉ ਸੁਤ ਸੇ ਧਿਆਤ,
0: ਜਿਸ ਭਾਵੈ ਤਿਸ ਲੈ ਮਿਲਾਏ,
1: ਭਗਤ ਕਰੈ ਹਰ ਕੇ ਗੁਣ ਗਾਏ,
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ,
1: ਕਰਨ ਹਾਰ ਨਾਨਕ ਇਕ ਜਾਣਿਆ,
0: ਜਨ ਲਬਦਾਰ ਇਕ ਕਹਿਣਾਏ,
1: ਜਿਸ ਕੀ ਆਸ ਨ ਵਿਰਤੀ ਜਾਏ,
0: ਸੇਵਕ ਕੋ ਸੇਵਾ ਬਣਾਈ,
1: ਹੁਕਮ ਬੂਝ ਪਰਮ ਪਦ ਪਾਈ,
0: ਇਸ ਤੇ ਉੱਪਰ ਨਹੀਂ ਵਿਚਾਰ,
1: ਜਾ ਕੇ ਮਨ ਬਸਿਆ ਨਿਰੰਕਾਰ,
0: ਬੰਧਨ ਤੋੜ ਭਏ ਨਿਰਵੈਰ,
1: ਅੰਦਿਨ ਪੂਜਾ ਸਤ ਗੁਰ ਕੇ ਪੈਰ,
0: ਲੋਕ ਜੀਵੇ ਪਰ ਲੋਕ ਸਹੇਲੇ,
1: ਨਾਨਕ ਹਰ ਪ੍ਰਭ ਆਪ ਹੈ ਮਿਲੇ,
0: ਸਾਧ ਸੰਗ ਮਿਲ

0: ਰਾਮ ਨਾਮ ਅੰਤਰ ਉਰਧਾਰ
1: ਪੂਰੀ ਦਿਖਿਆ
0: ਦੁਸ਼ਮਨ ਬਸੈ ਤੇ ਸਾਚ ਪ੍ਰੀਖਿਆ
1: ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਹੁੰਚਾਏ
1: ਸੱਚ ਵਪਾਰ ਕਰੋ ਵਪਾਰੀ
0: ਦਰਗਨ ਭੈ ਖੇਪ ਤੁਮਾਰੀ
1: ਏਕਾ ਟੇਕ ਰੱਖੋ ਮਨ ਵਾਹੇ
0: ਨਾਨਕ ਬਹੁਰ ਨਾ ਆਵੈ ਜਾਹੇ
1: ਇਸ ਤੇ ਦੂਰ ਕਹਾਂ ਕੋ ਜਾਏ
0: ਉਬਰਾ ਰੱਖਣ ਹਾਰ ਧਿਆਏ
1: ਨਿਰਭਉ ਜਪੈ ਸਗਲ ਭਉ ਮਿਟਾਏ
0: ਸਭ ਕਿਰਪਾ ਤੇ ਪ੍ਰਾਣੀ ਛੁਟਾਏ
1: ਜਿਸ ਪਰ ਰੱਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੇ ਅਹੰਕਾਰ
0: ਜਿਸ ਜਨ ਕੋ

0: ਤੈ ਸਕਰਮਾ
1: ਕੌਣ ਪਾਣੀ ਵਸੰਤਰ ਮਾਹੇ
0: ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪ੍ਰਾਣ ਸਿਮਰ ਮੈਂ ਦੇਖ
0: ਸਸਿਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ
0: ਆਪ ਡੋਲ ਨਾ ਕਬਹੂੰ ਡੋਲੈ
1: ਸਰਬ ਕਲਾ ਕਰ

0: ਜਨਾ ਕਾ ਪੇਖਣ ਸਭ ਬ੍ਰਹਮ
1: ਸੰਤ ਜਨਾ ਕਾ ਹਿਰਦੈ ਸਭ ਧਰਮ
0: ਸੰਤ ਜਨਾ ਸੁਣੈ ਸਭ ਬਚਨ
1: ਸਰਬ ਵਿਆਪੀ ਨਾਮ ਸੰਗ ਰਚਨ
0: ਜਿਨ ਜਾਤਾ ਜਿਸ ਕੀ ਰਹਿਤ
1: ਸਤ ਬਚਨ ਸਾਧੂ ਸਭ ਕਹਿ
0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਨ ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਵਸੈ ਵਾਰ ਪਿਓ ਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆ ਸਤ ਕੀਆ ਸਭ ਸਤ
1: ਜਿਸ ਪ੍ਰਭ ਤੇ ਸਗਲੀ ਉਤਪਤ
0: ਜਿਸ ਭਾਵੈ ਤਾ ਕਰੇ ਵਿਸਾਰ
1: ਜਿਸ ਭਾਵੈ ਤਾ ਇਕੰਕਾਰ
0: ਅਨੇਕ ਕਲਾ ਲਖੀ ਨ ਜਾਏ
1: ਜਿਸ ਭਾਵੈ ਤਿਸ ਲਏ ਮਿਲਾਏ
0: ਕਵਨ ਨਿਗੜ ਕਵਨ ਕਹੀਆ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰ ਗਜ ਸਾਰ ਦਿਨਾਏ
1: ਨਾਨਕ ਤਿਸ ਜਨ ਆਪ ਬੁਝਾ

0: ਲਾਏ,
1: ਮਿਟ ਕੇ ਵੈਰ ਭਏ ਸਭ ਰੇਨ,
0: ਅੰਮ੍ਰਿਤ ਨਾਮ ਸਾਧ ਸੰਗ ਲੈਣ,
1: ਸੁਭ ਪ੍ਰਸੰਨ ਭਏ ਗੁਰਦੇਵ,
0: ਪੂਰਨ ਹੋਈ ਸੇਵਕ ਕੀ
1: ਸੇਵਾ,
0: ਨਾਮ ਨਾਮ ਸੁਨ ਰਸਨਾ ਕਹਤੇ,
1: ਪ੍ਰਸਾਦ ਦਿਆ ਪ੍ਰਭ ਧਾਰੀ,
0: ਨਾਨਕ ਨਿਭੀ ਖੇਪ ਹਮਾਰੀ,
1: ਸਭ ਕੀ ਉਸਤਤ ਕਰੋ ਸੰਤ।

0: ਦੇ ਮੋਏ ਬਚਾਵੋ,
1: ਸੁਖੀ ਬਸੈ ਮੋਰੋ ਪਰਿਵਾਰ,
0: ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਸ ਲਰੀਐ,
1: ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ,
0: ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੂੰ ਸੋ ਤੁਮ ਤੇ ਪਾਉ,
1: ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸ਼ਤਰ ਹਮਾਰੇ ਮਾਰੀਐ,
0: ਆਪ ਹਾਥ ਦੇ ਮੁਝੇ ਅਵਰੀਐ।

0: ਸਾਵਨ ਕਾਲ ਸਭ ਜਗਤ ਬਣਾਇਓ ਦੇਵ ਦਰਸ਼ਨ ਪੁਜਾਇਓ
1: ਆਦਿ ਅੰਤ ਏਕੈ ਅਵਤਾਰਾ ਸੁਈ ਗੁਰੂ ਸਮਝਿਓ ਹਮਾਰਾ
0: ਨਮਸਕਾਰ ਤੁਸੀਂ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ
1: ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ
0: ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ

0: ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋ ਤੇਤੀ
1: ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ
0: ਏਕੈ ਰੂਪ ਅਨੂਸ ਰੂਪਾ ਰੰਕ ਭਇਓ ਰਾਵ ਕੇ ਰੂਪਾ
1: ਅੰਡਜ ਜੇ ਰਜ ਸੇਤ ਯਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ
0: ਕਹੂੰ ਕੋ ਰਾਜਾ ਹੋਏ ਬੈਠਾ ਕਹੂੰ ਸਿਮਰ ਭਇਓ ਸੰਕਰ ਕੇਠਾ
1: ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸੇ ਅੰਭਵ
0: ਰੱਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਰੋ
1: ਦੁਸ਼ਟ ਜਿਤੇ ਉਠ ਵਤੋ ਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ
0: ਸੋਚਾ ਸ਼ਰਨੀ ਪਰੈ ਤਿਨਕੇ ਦੁਸ਼ਟ ਦੁਖਤ ਮੈਂ ਮਰੈ
1: ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ
0: ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਲਣੀ ਹੈ
1: ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ
0: ਕਿਰਪਾ ਜਿਸ ਤਨ ਜਹੇ ਨ ਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ
1: ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ਼ਵਤ ਸਕੈ ਨ ਕੋਈ
0: ਇਕ ਵਾਰ ਜਿਨ ਤੁਮ

0: ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ
1: ਲੱਗੀ ਸਤਿਗੁਰ ਰੱਖਿਆ
0: ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ
1: ਤੁਠੇ ਸਭ ਕੁਛ ਪਾਇਆ ਜਨ ਨਾਨਕ ਸਦ ਬਲਿਹਾਰ
0: ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ
1: ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾਓ
0: ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣ ਤਾਸਾ
1: ਦੁਖ ਨਾਠੇ ਸੁਖਾਏ ਸਮਾਏ ਢੀਲ ਨਾ ਪਰੀ ਜੇ ਗੁਰ ਫੁਰਮਾਏ
0: ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ
1: ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭਏ ਕਿੰਨੀ ਪ੍ਰਭ ਦਾਤ
0: ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਬਿਛੜੇ ਮੇਲੇ ਰਹਾਓ
1: ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਵਿਸ਼ਿਆ ਥਾਉ
0: ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ
1: ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ
0: ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਬਸੈ ਮਨ ਆਏ
1: ਜਪ ਮਨ ਮੇਰੇ ਗੁੰਤੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ
0: ਇਕਸ ਬਿਨ ਨਾਹੀ ਦੂਜਾ ਕੋਏ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ
1: ਹਾਜਰ ਮੀਰ ਸਖਾ ਕਰ ਏਕ ਹਰ ਹਰ ਅੱਖਰ ਮਨ ਮੈਂ ਲੇਖ
0: ਰਵ ਰਹਿਆ ਸਰ

0: ਪਿਆਰ ਉਪਰੇ ਜਨਮੀ
1: ਮਨ ਬਚ ਕਰਮ ਪ੍ਰਭੇ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾਈ
0: ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾਓ
1: ਸ਼ੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ
0: ਨਾਨਕ ਨਾਮ ਜਪੇ ਸੋ ਜੀਵੈ ਸਾਸਾਂ ਗਰਮਤ ਪੀਵੈ
1: ਗੌੜੀ ਮਹੱਲਾ ਪੰਜਵਾਂ ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ
0: ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ
1: ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ
0: ਨਿਰਭਉ ਹੋਏ ਭਜੋ ਭਗਵਾਨ ਸਾਸੰਗ ਮਿਲਕੀਨੋ
1: ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸਵਾਮੀ
0: ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਓ
1: ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ
0: ਫੇਰ ਕਰੇ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ
1: ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਡੈ ਕਤਹੂ ਨਾਹੀ
0: ਏਕ ਵਾਰ ਸੰਤਾ ਕੀ ਓਟਾ ਸਾਧ ਸੰਗ ਮਿਲ ਜਾਹੀ
1: ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ
0: ਸੰਤੀ ਮੰਤ ਦਿਓ ਮੋਹਿ ਨਿਰਭਉ

0: ਮਨ ਮਿੱਠੇ ਨਿਰਵਿਘਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤਿਗੁਰ ਤੁਠੇ
1: ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿੱਥੇ ਕਿੱਥੇ ਦੀਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ
0: ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ
1: ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ
0: ਅਕਥ ਕਥਾ ਅੰਮ੍ਰਿਤ ਪ੍ਰਭਾਨੀ ਕਹੁ ਨਾਨਕ ਜਪ ਜੀਵੈ ਗਿਆਨੀ
1: ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ
0: ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ
1: ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ
0: ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਵਿਰਸ ਮਾਰਿਆ
1: ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ
0: ਸਾਰੇ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ
1: ਵਣ ਤ੍ਰਿਣ ਤ੍ਰੈ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ
0: ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ
1: ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ।

0: ਲੱਗੈ ਨਾ ਭਾਈ।
1: ਸਤਿਗੁਰ ਪੂਰਾ ਭੇਟਿਆ ਜਿਨਵੰਤ ਬਣਾਈ,
0: ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ।
1: ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਲ ਮਿਟਾਈ।
0: ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ।
1: ਬਿਲਾਵਲ ਮਹੱਲਾ ਪੰਜਵਾਂ, ਆਪਣੇ ਬਾਲਕ ਆਪ ਰੱਖਣ ਪਾਰ ਬ੍ਰਹਮ ਗੁਰਦੇਵ।
0: ਸੁਖ ਸ਼ਾਂਤ ਸਹਿਜ ਆਨੰਦ ਭਏ, ਪੂਰਨ ਭਈ ਸੇਵ ਰਹਾਉ।

0: ਆਪਣੇ ਭੈ ਦਿਆਲਾ
1: ਨਾਨਕ ਬਿਘਨ ਨ ਲਾਗੈ ਕਉ ਮੇਰਾ ਪ੍ਰਭ ਹੁਆ ਕਿਰਪਾਲਾ
0: ਸੋਰਠ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੀ ਕਿਰਪਾ ਧਾਰੀ
1: ਆਠ ਪਹਿਰਿਆ ਰਾਧੋ ਸਵਾਮੀ ਪੂਰਨ ਕਾਲ ਹਮਾਰੀ ਰਹਾ
0: ਜੀਓ ਤੂੰ ਸੁਖ ਸੰਪਤ ਆਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਅੱਗੇ ਅਰਦਾਸ ਰਹੋ
1: ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ
0: ਓ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲਾਂ ਦੇ ਸਾਰ
1: ਸੋਰਠ ਮਹੱਲਾ ਪੰਜਵਾਂ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ
0: ਆਪ ਰੋਗ ਗਏ ਗੁਰੂ ਬਚਨੀ ਮਨ ਇੱਛੇ ਫਲ ਪਾਇਆ
1: ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਵਿਧਾਤਾ ਰਹਾ।

0: ਆਪਣੀ ਕਿਰਪਾ ਧਾਰੀ
1: ਬ੍ਰਹਮ ਭਏ ਦਿਆਲਾ ਦੁਖ ਮਿਟਿਆ ਸਭ ਪਰਵਾਰੀ
0: ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ
1: ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ
0: ਸੋਰਠ ਮਹੱਲਾ ਪੰਜਵਾਂ।

0: ਧਾਈ
1: ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ
0: ਅਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਗੁਣ ਨਾ ਵਿਚਾਰਿਆ
1: ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ।

0: ਨਿਹਾਲ ਗੁਰਪੁਰ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਾਓ।
1: ਆਂਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ।
0: ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਕ ਪਿਤ ਮਾਤਾ।
1: ਸੋਰਠ ਮਹੱਲਾ ਪੰਜਵਾਂ ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ।
0: ਗੁਰਪੂਰੇ ਹੈ ਰਾਖੀ ਸ਼ਰਨ ਸੱਚੇ ਕੀ ਤਾਕੀ।
1: ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਰਹਾਓ।
0: ਹਰ ਹਰ ਨਾਮ ਦਿਓ ਦਾਰੂ ਤਿਨ ਸਗਲਾ ਰੋਗ ਵਿਦਾਰੂ।
1: ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ ਸਵਾਰੀ।
0: ਆਪਣਾ ਬਿਰਸ ਮਾਰਿਆ ਹਮਰਾ।

0: ਰਾਜ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ
1: ਨਾਖਸ਼ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ
0: ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ
1: ਨਾਨਕ ਸਰ ਸੇਵਿਆ ਅੰਤਲੇ ਛਡਾਇਆ
0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ
1: ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ
0: ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ
1: ਬਲਿਹਾਰੀ ਕੁਦਰਤ ਵਸਿਆ ਤੁਰੰਤ ਜਾਈ ਲਖਿਆ ਰਹਾ
0: ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲ ਕਲਾ ਭਰਪੂਰ ਰਹਿਆ
1: ਸੱਚਾ ਸਾਹਿਬ ਸਫਰ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ
0: ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ
1: ਵਾਸਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ
0: ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ

0: ਪਾਣੀ ਵਸੰਤਰ ਗਾਵੈ ਰਾਜਾ ਧਰਮ ਦੁਆਰੇ।
1: ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ।
0: ਗਾਵਨ ਤੁਧਨੋ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ।
1: ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ।
0: ਗਾਵਨ ਤੁਧਨੋ ਸਿਰਜ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ।
1: ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ।
0: ਗਾਵਨ ਤੁਧਨੋ ਪੰਡਤ ਪਣ ਰਖੀ ਸਰ ਜੁਗ ਜੁਗ ਵੇਦਾਂ ਨਾਲੇ।
1: ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸਵਰਗ ਮੱਛ ਪਿਆਲੇ।

0: ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਕਿਰਤੇ ਤੁਧ ਨੂੰ ਗਾਵਨ ਸੇਮੈ ਚਿਤ ਨਾਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
1: ਐਵੀ ਉਸੀ ਜਾਏ ਨ ਜਸੀ ਰਤਨਾ ਜਿਨ ਰਚਾਈ
0: ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ
1: ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ
0: ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨ

0: ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ
1: ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ
0: ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ
1: ਸਭ ਸਤ ਸਭ ਤਪ ਸਭ ਚੰਗਿਆਈਆਂ
0: ਸਿੱਧਾਂ ਪੁਰਖਾਂ
1: ਵਡਿਆਈਆਂ
0: ਤੁਧ ਵਿਣ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੈ ਨਾ ਹੀ ਠਾਕ ਰਹਾਈਆਂ
1: ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ
0: ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ
1: ਅੱਛਾ ਮਹੱਲਾ ਪਹਿਲਾ ਅੱਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਉ
0: ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੇ ਖਾਏ ਚਲੀਐ ਦੂਖ
1: ਕਿਉਂ ਵਿਸਰੇ ਮੇਰੀ ਮਾਏ ਸੱਚਾ ਸਰ ਸਾਚੇ ਨਾਇ ਰਾਉ
0: ਸਾਚੇ ਨਾਮ ਕੀ ਤਿਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ
1: ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਹੇ
0: ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ
1: ਹੋ ਹੋਰ ਨਹੀਂ ਕੋਏ ਨਾ ਕੋਹਾ ਨਾ ਕੋਹੋਏ
0: ਜੇ ਵਡੇ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ
1: ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਹ ਸਨਾਤ
0: ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ
1: ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ
0: ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ
1: ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੇ

0: ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ।
1: ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ।
0: ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ।
1: ਧਨ ਸਤਸੰਗ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ।
0: ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਹਰ ਹਰ ਜੀਉ ਪਰਿਆ।
1: ਸਹਿਲ ਪਥਰ ਮੈਂ ਜੰਤ ਉਪਾਏ ਤਾ ਕਰ ਜਿਕੇ ਅਗੇ ਕਰ ਧਰਿਆ।
0: ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ।
1: ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ।
0: ਜਨਨ ਪਿਤਾ ਲੋਕ ਸਤ ਬੰਤਾ ਕੋਈ ਨਾ ਕਿਸ ਕੀ ਧਰਿਆ।
1: ਸਿਰ ਸਿਰ ਜਗ ਸਵਾਹੇ ਠਾਕੁਰ ਕਾਹੇ ਮਨ ਭਉ ਕਰਿਆ।
0: ਉਡੇ ਉਡਾ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ।

0: ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ
0: ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ
1: ਜੀ ਤੁਮਾਰੇ ਜੀ ਤੂੰ ਜੀਆਂ ਪਾਦਾ ਤਾਰਾ
0: ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ
1: ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ
0: ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ
1: ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ

0: ਅਵਰ ਨਾ ਕੋਇ,
1: ਤੂੰ ਕਰ ਕਰ ਵੇਖੈ ਜਾਣੈ ਸੋਇ, ਜਨ ਨਾਨਕ ਗੁਰਮੁਖ ਪ੍ਰਗਟ ਹੋਇ।
0: ਅਸਾ ਮਹੱਲਾ ਪਹਿਲਾ, ਤਿਤ ਸਰਵਰ ਰੇ ਭੈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ,
1: ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ।
0: ਮਨ ਏਕ ਨ ਚੇਤਸ ਮੂੜ ਮਨਾ, ਹਰ ਵਿਸਰ ਤੇ

ਆਪਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ।

0: ਸਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਰਾਹੀ, ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ, ਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ
1: ਵਾਹਿਗੁਰੂ।
0: ਇਸਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਤਿਆਵੈ ਕਿਤਿਆਣ ਕਾ ਸੰਤਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਵ ਤੇਗ ਫਤਿਹ ਬਿਰਧ ਕੀ ਪੈਰ ਪੰਥ ਦੀ ਜੀਤ, ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੇ ਬੋਲ ਬੋਲੇ ਬੋਲੋ

0: ਵਾਹਿਗੁਰੂ
1: ਸਿੱਖਾਂ ਦਾ ਮਾਨਿਓ ਮਤ ਉੱਚੀ ਮਤ

0: ਤੁਹਾਨੂੰ ਬਹੁਤ ਸ਼ਬਰ ਹੈ। ਆਪ ਜੀ ਨੇ ਅਪਾਰ ਕਿਰਪਾ ਕੀਤੀ, ਆਪਣੇ ਬੱਚਿਆਂ ਨੂੰ ਉਦਮ ਪ੍ਰੇਰਨਾ ਬਖਸ਼ੀ। ਸੁਖਮਨੀ ਸਾਹਿਬ, ਚੌਪਈ ਸਾਹਿਬ, ਦੁਖਭੰਡੀ ਸਾਹਿਬ, ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਪਾਠ ਕਰਦਿਆਂ, ਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਹੋਈਆਂ ਹਨ। ਅਣਜਾਣ ਬੱਚੇ ਸਮੇਂ ਕੇ ਮਾਫ ਕਰਨਾ, ਅੱਗੇ ਵਾਸਤੇ ਸਮਰੱਥ ਬਖਸ਼ਣਾ, ਸੁਸਤੇ ਸਪਸ਼ਟ ਬਾਣੀ ਪੜ੍ਹਨ ਦੀ ਬਲ ਬੁੱਧੀ ਬਖਸ਼ਣੀ, ਆਪਣੇ ਬੱਚਿਆਂ ਦੇ ਸਿਰ ਤੇ ਮੇਰਾ ਭਰਿਆ ਥਰਥਣਾ ਦਤਾਲ ਪਟਾ ਜੀਓ, ਸਾਡੀਆਂ ਭੁੱਲਾਂ ਨਾ ਚੁਤਾਰਨੀਆਂ ਸੱਚੇ ਜਿਵੇਂ ਜੀਓ, ਅਸੀਂ ਖਿਲ ਖਿਲ ਭੁੱਲਣ ਹਾਰ। ਕਿਰਪਾ ਕਰੋ ਦੀਨ ਕੇ ਦਾਤੇ,
1: ਗੁਣ ਅਵਗੁਣ ਨਾ ਵਿਚਾਰੋ ਕੋਈ।

ਆਪਣੇ ਬੱਚਿਆਂ ਨੂੰ ਪਿਆਰ ਦਿਓ, ਸਹੀ ਗੁਰਮੁਖ

Vaheguru, Vaheguru, Vaheguru.

कई जन्म पंखी सर्प होए ओ, कई जन्म है वर वृक्ष जो बरिया।

बराबर अवर का कितै ना का मिल साध संगत भज।

सर्प षड जपी लख करोड़।

ਸੱਚੈ ਸ਼ਬਦ ਨਬੇਰਾ ਕੋਈ ਰੱਖ ਨਾ ਦੂਜਾ।